ਬੜੇ ਪਿਆਰ ਨਾਲ ਸਰਵਣ ਕਰੋ। ਇਹ ਜੋ ਆਪ ਜੀ ਨੂੰ ਮੈਂ ਸਰਵਣ ਕਰਵਾ ਰਿਹਾ ਅੱਜ, ਉਸ ਦਿਨ ਅਸੀਂ ਗੁਰਮੁਖ ਪਿਆਰੇ ਸਰਦਾਰ ਜਗਜੀਵਨ ਸਿੰਘ ਜੀ ਸਾਨੂੰ ਨਾਲ ਲੈ ਕੇ ਗਏ, ਔਰ ਉਹ ਸਭ ਲੋਕਾਂ ਨੂੰ ਵੇਖ ਕੇ ਜਿਹੜੇ ਧਰਮ ਦਾ ਇਜ਼ਹਾਰ ਕਰ ਰਹੇ ਸਨ ਆਪਣੇ ਆਪਣੇ ਤਰੀਕੇ ਨਾਲ, ਔਰ ਮੈਂ ਵੀ ਉਹਨਾਂ ਚ ਕਿਹਾ ਭਾਈ ਦੁਨੀਆਂ ਵਿਚ ਕਾਫੀ ਲੋਕ ਹਨ ਜਿਹੜੇ ਬਿਲਕੁਲ ਕਿਸੇ ਗੱਲ ਨੂੰ ਮੰਨਦੇ ਨੇ, ਔਰ ਜਿਹੜੇ ਤੁਸੀਂ ਮੰਨਣ ਵਾਲੇ ਹੋ ਉਹੀ ਸਾਡਾ ਪਰਿਵਾਰ ਹੈ, ਭਾਵੇਂ ਤੁਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਹੋ। ਉਸੇ ਤਰ੍ਹਾਂ ਹੀ ਤੁਸੀਂ ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਆ ਗੁਰੂ ਨੂੰ ਆਪਣੀ ਹਾਜ਼ਰੀ ਲਵਾਉਂਦੇ ਹੋ, ਔਰ ਮੇਰੇ ਕੀਰਤਨੀਏ ਵੀਰ ਮੇਰੇ ਸਾਹਮਣੇ ਬੈਠੇ ਹੋਏ ਹਨ, ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ। ਇਸ ਤਰ੍ਹਾਂ ਹੀ ਗੁਰੂ ਘਰ ਦਾ ਸੰਦੇਸ਼ ਦੂਰ ਦੂਰ ਤੱਕ ਪਹੁੰਚਾਉਂਦੇ ਰਹਿਣ। ਸਰਵਣ ਕਰੋ ਇਹ ਪਾਨਮਤੀ, ਇਹ ਮੱਤ ਤਾਲ ਹੈ, ਇਹ ਪਾਨਮਤੀ ਤਾਲ ਹੈ, ਔਰ ਗੁਜਰੀ ਕਬੀਰ ਸਾਹਿਬ ਦੀ ਗੁਜਰੀ ਰਾਗ ਵੀ ਗੁਜਰੀ ਹੈ, ਔਰ ਆਪ ਗੁਜਰੀ ਸੁਣੋ, ਗੁਜਰੀ ਵਿੱਚ ਹੀ ਸਰਵਣ ਕਰੋ ਇਸ ਨੂੰ, ਔਰ ਜੋ ਇਸਦਾ ਤਾਲ ਹੈ ਉਹ 11 ਮਾਤਰ ਹੈ, ਪਾਨਮਤੀ ਤਾਲ।

ਕਬੀਰ ਸਾਹਿਬ ਕਹਿੰਦੇ ਨੇ ਸਭ ਕੁਝ ਛੱਡ ਦਿੱਤਾ ਹੈ, ਤੰਨਾ ਵੀ ਬੁਣਨਾ ਵੀ, ਹੁਣ ਇੱਕੋ ਰੱਬ ਦਾ ਨਾਮ ਹੈ ਲਿਖਿਆ ਹੋਇਆ ਆਪਣੇ ਹਿਰਦੇ ਤੇ। ਕਿੱਡੀ ਵੱਡੀ ਗੱਲ ਹੈ, ਸਭ ਕੁਝ ਛੱਡ ਕੇ ਮੈਂ ਹਰੀ ਦਾ ਨਾਮ, ਰੱਬ ਦਾ ਨਾਮ, ਹਰੀ ਦੇ ਚਰਨ ਵਸਾਏ ਹੋਏ ਹਨ।

ਭਾਵੇਂ ਮੇਰੀ ਜਾਤ ਹੋਛੀ ਹੈ, ਮੇਰੀ ਪਤ ਹੋਛੀ ਹੈ, ਪਰ ਮੈਂ ਇਕੱਲਾ ਜ਼ਰੂਰ ਖੱਟਿਆ ਜਿਹੜਾ ਆਮ ਆਦਮੀ ਨੂੰ ਨਹੀਂ ਮਿਲਦਾ। ਅਸੀਂ ਲੋਕ ਆਮ ਜਗਿਆਸੂ ਜੀਵ ਸਾਰੀ ਉਮਰ ਛੋਟੇ ਛੋਟੇ ਲਾਭਾਂ ਨੂੰ ਵੇਖਦੇ ਰਹਿੰਦੇ ਹਾਂ। ਭਾਈ, ਬੜਾ ਕੁਛ ਕਮਾ ਕੇ, ਬੜਾ ਕੁਛ ਪਾ ਕੇ ਇਹ ਚੀਜ਼ ਦੀ ਸਮਝ ਆਉਂਦੀ ਹੈ ਕਿ ਰੱਬ ਦੇ ਨਾਮ ਤੁਲ ਕੁਝ ਨਹੀਂ। ਜਿਹੜੇ ਮੇਰੇ ਵਰਗਾ ਕੋਈ ਗਰੀਬ ਫਕੀਰ ਹੋਵੇ, ਉਹ ਸਾਰੀ ਉਮਰ ਨੱਸਾ ਫਿਰਦਾ ਦੌਲਤ ਦੇ ਮਗਰ, ਪਰ ਜਿਹੜਾ ਬਹੁਤ ਕਮਾਈ ਕਰ ਲਵੇ, ਉਹਨੂੰ ਫਿਰ ਇਹ ਪਤਾ ਲੱਗਦਾ ਕਿ ਸਭ ਤੋਂ ਵੱਡਾ ਜੋ ਹੈ ਰੱਬ ਦਾ ਨਾਮ ਹੈ। ਕਬੀਰ ਸਾਹਿਬ ਕਹਿੰਦੇ ਹਨ, ਹੋਛੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਿਓ ਮੈਂ ਲਾਹਾ।

ਇੱਕ ਪਾਕਿਸਤਾਨ ਵਿੱਚ ਆਮ ਰਬਾਬੀ ਲੋਕ ਸਨ ਔਰ ਉਹਨਾਂ ਦਾ ਢੰਗ ਬੜਾ ਅਜੀਬ ਜਿਹਾ ਹੁੰਦਾ ਸੀ। ਇੱਕ ਭਾਈ ਗੁਲਾਬਾ ਮੁਤਾਬਾ ਦੋ ਭਰਾ ਹੋਏ ਨੇ ਰਬਾਬੀ ਸਿਆਲਕੋਟ ਵਿੱਚ, ਬਹੁਤ ਵੱਡੇ ਰਾਜਿਆਂ ਮਹਾਰਾਜਿਆਂ ਦੇ ਗਾਇਕ ਸਨ ਅਤੇ ਅਖੀਰ 'ਤੇ ਆ ਕੇ ਉਹ ਕੀਰਤਨ ਵੱਲ ਆ ਗਏ ਅਤੇ ਸਤਿ ਸੰਗਤ ਉਹਨਾਂ ਦੀ ਇੱਕ ਬੰਦਿਸ਼ ਆਪ ਨੂੰ ਸੁਣਾਉਂਦੇ ਆ।

ਇਸ ਧਰਤੀ ਦੇ ਉੱਤੇ ਜ਼ੁਲਮਾਂ ਦਾ ਵਾਧਾ ਹੋਇਆ, ਅਤਿਆਚਾਰਾਂ ਦੀ ਬੜੋਤੀ ਹੋਈ। ਉਦੋਂ ਇਸ ਧਰਤੀ ਨੇ ਉਸ ਅਕਾਲ ਪੁਰਖ ਦੇ ਅੱਗੇ ਇੱਕ ਪੁਕਾਰ ਕੀਤੀ। ਜਦੋਂ ਜਦੋਂ ਇਸ ਧਰਤੀ ਦੇ ਉੱਤੇ ਜ਼ੁਲਮਾਂ ਦਾ ਵਾਧਾ ਹੋਇਆ, ਉਦੋਂ ਉਦੋਂ ਕਿਸੇ ਪੀਰ, ਪੈਗੰਬਰ, ਮਹਾਬਲੀ, ਯੋਧੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਧਰਤੀ ਦੇ ਉੱਤੇ ਅਵਤਾਰ ਲਿਆ। ਅੱਜ ਇਸ ਧਰਤੀ ਦੇ ਉੱਤੇ ਬੜੇ ਜ਼ੁਲਮਾਂ ਦਾ ਵਾਧਾ, ਔਰੰਗਜ਼ੇਬ ਦੇ ਅਤਿਆਚਾਰਾਂ ਤੋਂ ਪਬਲਿਕ ਜਨਤਾ ਦੁਖੀ। ਪੁਕਾਰ ਹੋਈ ਇਸ ਧਰਤੀ ਦੇ ਕਿ ਹੇ ਅਕਾਲ ਪੁਰਖ ਸਤਿਗੁਰੂ, ਇੱਕ ਐਸਾ ਮਰਦ ਅਗਮੜਾ, ਇੱਕ ਐਸਾ ਵਰਿਆਮ ਅਕੇਲਾ, ਇੱਕ ਐਸਾ ਯੋਧਾ ਭੇਜ ਕਿ ਜਿਹੜਾ ਇਸ ਸੰਸਾਰ ਦੀ ਧਰਤੀ ਦੇ ਉੱਤੇ ਆ ਕੇ ਜ਼ੁਲਮਾਂ ਨੂੰ ਠੱਲ ਪਾ ਸਕੇ। ਅਕਾਲ ਪੁਰਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਉਸ ਸਮੇਂ ਹੇਮਕੁੰਡ ਸਾਹਿਬ ਦੀ ਧਰਤੀ ਦੇ ਉੱਤੇ ਤਪ ਸਾਧਨਾ ਕਰਦੇ ਨੇ, ਜਿਹਨੂੰ ਕਿ ਵਚਿੱਤਰ ਨਾਟਕ ਦੇ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਨੇ ਕਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮਹਿ, ਚਿੱਤ ਨਾ ਭਾਇਓ ਹਮਰੋ ਆਵਨ ਕਹਿ। ਅਕਾਲ ਪੁਰਖ ਦਾ ਆਮਣਾ ਸਾਹਮਣਾ ਹੋਇਆ ਤੇ ਉਸ ਵਕਤ ਦਾ ਨਾਮ ਤੁਹਾਨੂੰ

ਉਸ ਸੰਸਾਰ ਵਿੱਚ ਜਾਓ, ਉਸ ਭਾਰਤ ਵਿੱਚ ਜਾਓ ਜਿੱਥੇ ਕਿ ਜ਼ੁਲਮਾਂ ਦੀ ਬੜੀ ਬੜੋਤੀ ਹੋ ਰਹੀ ਹੈ, ਉਸ ਜ਼ੁਲਮ ਨੂੰ ਠੱਲ ਪਾਉਣ ਵਾਲਾ ਕੋਈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਕੁਛ ਸੱਚੇ ਪਾਤਸ਼ਾਹ ਨੇ ਆਖਿਆ ਪਿਤਾ ਨੂੰ, ਹੇ ਅਕਾਲ ਪੁਰਖ, ਮੈਂ ਉਸ ਮਾਤ ਲੋਕ ਦੀ ਧਰਤੀ ਤੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੇਰੀ ਜੋ ਸੁਰਤ ਹੈ ਤੁਹਾਡੇ ਚਰਨਾਂ ਵਿੱਚ ਟਿਕੀ ਹੈ, ਜਿਤਨਾ ਭਾਇਓ ਹਮਰੋ ਆਵਨ ਕੇ। ਪਰ ਪਿਤਾ ਦਾ ਫਿਰ ਆਦੇਸ਼ ਹੋਇਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਉਸ ਅਕਾਲ ਪੁਰਖ ਪਿਤਾ ਦੇ ਹੁਕਮ ਨੂੰ ਮੰਨਿਆ ਤੇ ਬੇਨਤੀ ਕੀਤੀ, ਜੋਦੜੀ ਕੀਤੀ ਕਿ ਅਕਾਲ ਪੁਰਖ ਸਤਿਗੁਰੂ, ਤੁਸਾਂ ਮੇਰੀ ਉਸ ਸੰਸਾਰ ਦੇ ਵਿੱਚ ਜਾਣ ਦੀ ਡਿਊਟੀ ਲਾਈਏ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਨੂੰ ਉਸ ਸੰਸਾਰ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਪਵੇਗੀ। ਤੇ ਮਾਲਕ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਗੁਰਦੇਵ ਉਸ ਅਕਾਲ ਪੁਰਖ ਅੱਗੇ ਜੋਦੜੀ ਕਰਦੇ ਨੇ, ਬੇਨਤੀ ਕਰਦੇ ਨੇ ਕਿ

संसार विच जाके संसार दे सुख नहीं मंगना चाहुंदा। मेरी तुसां ड्यूटी लाई है कि उस मात लोक दी धरती दे उत्ते जाके वध रहे जुल्मां नूं ठल पाउणा है कि हे मालक हे अकाल पुरख मेरे ते कृपा करनी, मेरे विच ए शक्ति पाउणी। सतगुरु जी उच्चारण करदे ने हे रब हे सस। सतगुरु जी उस अकाल पुरख दे नामां नूं अनेकां तरह बयान करदे ने। ਜਿੱਦਾਂ ਆਪਾਂ ਇੱਕ ਪੰਕਤੀ ਸ਼ਰਵਣ ਕੀਤੀ ਹੈ ਕਿ ਸੰਤ ਸਹਾਏ ਸਦਾ ਜਗਮਾਏ ਕਿਰਪਾ ਕਰ ਸਿਆਮ ਇਹ ਹੈ ਵਰ ਦੀਜੈ। ਸਤਿਗੁਰੂ ਜੀ ਮੈਨੂੰ ਇਹ ਵਰ ਦੇਣਾ ਕਿ ਮੈਂ ਸ਼ੁਭ ਕਰਮਨ ਤੇ ਕਬੂ ਨਾ ਟਰੋ। ਆਖਿਆ ਸਤਿਗੁਰੂ ਜੀ ਮੇਰੇ ਵਿੱਚ ਹੇ ਰੱਬ ਉਸ ਚੰਦਰਮੇ ਦੇ ਮੁਤਾਬਕ ਉਸ ਸੂਰਜ ਦੇ ਮੁਤਾਬਕ ਰੱਬ ਆਖਦੇ ਨੇ ਸੂਰਜ ਨੂੰ ਕਿ ਸਤਿਗੁਰੂ ਜੀ ਹੇ ਅਕਾਲ ਪੁਰਖ ਉਸ ਸੂਰਜ ਦੀ ਭਾਂਤ ਗਰਮੀ ਵੀ ਹੋਵੇ ਜੋਸ਼ ਵੀ ਹੋਵੇ ਹੇ ਸੱਸ ਉਸ ਚੰਦਰਮੇ ਦੇ ਤਰ੍ਹਾਂ ਸ਼ੀਤਲਤਾ ਦਾ ਸੁਭਾਵ ਵੀ ਹੋਵੇ ਤਾਂ ਕਿ ਮੈਂ ਡਿੱਗਿਆ ਹੋਇਆ ਨੂੰ ਚੁੱਕ ਕੇ ਗਲ ਨਾਲ ਲਾ ਸਕਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੋਦੜੀ ਕਰਦੇ ਹੋਏ ਇਹ ਮੰਗ ਮੰਗਦੇ ਨੇ ਕਿ ਜਬ ਆਓ ਕਿ ਔਤ ਨਿਧਾਨ ਬਣਾਏ ਅਤ ਹੀ ਰਣ ਮੈਂ ਤਬ ਜੂਝ ਮਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦਾ ਟੀਚਾ ਹੀ ਇਹ ਸੀ ਕਿ ਦੇਹ ਸਿਵਾ ਬਰਮ ਹੋਏ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੋ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਉਸ ਅਕਾਲ ਉੱਤੋਂ ਇਹ ਵਰਦਾਨ ਲਿੱਤੇ ਤੇ ਇਸ ਮਾਤ ਲੋਕ ਦੀ ਧਰਤੀ ਦੇ ਉੱਤੇ ਆ ਕੇ ਜ਼ੁਲਮਾਂ ਨੂੰ ਠੱਲ ਪਾਇਆ ਤੇ ਡਿੱਗਿਆ ਹੋਇਆ ਨੂੰ ਚੁੱਕ ਕੇ ਗਲ ਨਾਲ ਲਾਇਆ। ਗਰੀਬ ਦੇ ਰਕਸ਼ਕ ਬਣੇ, ਦੀਨ ਦੇ ਰਕਸ਼ਕ ਬਣੇ। ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸਵਈਏ ਦੇ ਨਾਲ ਅਸੀਂ ਖਾਲਸੇ ਦਾ ਜਨਮ

ਗੁਰਮੁਖ ਪਰ ਉਪਕਾਰੀ ਵਿਰਲਾ ਆਇਆ। ਗੁਰਮੁਖ ਪਰ ਉਪਕਾਰੀ ਵਿਰਲਾ ਆਇਆ। ਪਿਤਰ ਬਾਣੀ ਦੇ ਅੰਮ੍ਰਿਤ ਬਚਨ ਹੈਨ ਵਿਰਲੇ ਨਾਹੀ ਘਣੇ, ਫੈਲ ਫਕਰ ਸੰਸਾਰ। ਦੇਖਣਾ ਜਨਮ ਲੈ ਕਰ ਮਰ ਜਾਣਾ ਹੀ ਜੀਵਨ ਨਹੀਂ ਹੁੰਦਾ। ਜਨਮ ਲੈ ਕਰ ਜੀਵਨ ਮੇਂ ਕੁਝ ਕਰ ਦਿਖਾਨਾ ਜੀਵਨ ਹੁੰਦਾ ਹੈ। ਸੋਇਨਾ ਲੋਹੇ ਸੇ ਕੰਮ ਹੁੰਦਾ ਹੈ, ਲੇਕਿਨ ਲੋਹੇ ਸੇ ਸੋਇਨੇ ਕੀ ਕੀਮਤ ਬਹੁਤ ਹੀ ਜ਼ਿਆਦਾ ਹੁੰਦੀ ਹੈ। ਜੇ ਅਸੂਲ ਰਾਹ ਹੈ, ਜੋ ਕੁਆਲਿਟੀ ਹੈ ਉਸਕੇ ਪੀਛੇ ਕੁਆਂਟਿਟੀ ਜਾਤੀ ਹੈ। ਗੁਰਮੁਖ ਕਾ ਜੀਵਨ ਬਹੁਮੂਲੇ ਹੈ। 84 ਲੱਖ ਜੋਨੀ ਮੇਂ ਜੇ ਅਗਰ ਮਨੁਸ਼ ਕਾ ਜਾਮਾ ਸਰਵ ਉੱਤਮ ਹੈ ਔਰ ਮਨੁਸ਼ ਕੇ ਜਾਮੇ ਸੇ ਬਹੁਮੂਲੇ ਜੀਵਨ ਗੁਰਮੁਖ ਕਾ ਹੈ। ਔਰ ਏਕ ਸ਼ਬਦ ਔਰ ਜੋ ਆਜ ਕੇ ਪਵਿੱਤਰ ਸ਼ਬਦ ਮੇਂ ਭਾਈ ਗੁਰਦਾਸ ਜੀ ਨੇ ਹਮਕੋ ਸੁਣਾਇਆ, ਪਰ ਉਪਕਾਰੀ। ਏਕ ਸ਼ਬਦ ਕੋ ਉਪਕਾਰ ਬੋਲਤੇ ਹੈ ਔਰ ਏਕ ਸ਼ਬਦ ਕੋ ਪਰ ਉਪਕਾਰ ਬੋਲਤੇ ਹੈ। ਉਪਕਾਰ ਕਾ ਭਾਵ ਹੈ ਭਲਾਈ, ਪਰ ਉਪਕਾਰ ਕਾ ਭਾਵ ਹੈ ਦੂਸਰੋਂ ਕੀ ਭਲਾਈ। ਦੇਖਣੇ ਵਾਲੀ ਬਾਤ ਤੋਂ ਇਹ ਵੀ ਹੈ, ਦੂਸਰੋਂ ਕੀ ਭਲਾਈ ਵੋ ਕਰ ਸਕਤਾ ਹੈ

0: ਕਮਲੀ ਲੜੀ ਤੇ ਥੱਲੇ ਉੱਤਰ ਸ਼ਿਕਰ ਬੜਾ ਸੀ, ਸਨਾਟੇ ਦਾ ਮੀਂਹ ਵੀ ਸੀ ਭਿੱਜ
1: ਗਏ।
0: ਹੁਣ ਅੱਗ ਕੋਈ ਨੀ, ਡੱਬੀ ਕੋਈ ਨੀ, ਲੱਕੜਾਂ ਕਿਹਦੇ ਨਾਲ ਕਰੇ, ਪਾਣੀ ਕਿਸ ਤਰ੍ਹਾਂ ਹੋਏ? ਇਹ ਬਾਬਿਆਂ ਦੇ ਆਪਣੇ ਮੁਖਾਰ ਪਿੰਡ ਦੀ ਸਾਖੀ ਹੈ। ਬਾਬਾ ਰਾਮ ਸਿੰਘ ਮਹਾਰਾਜ, ਬਾਬੇ ਕਹਿਣ ਲੱਗੇ, ਜਪਣਾ ਨਾਮ ਹੈ, ਟਾਈਮ ਇੰਨਾ ਹੈ ਨੀ, ਜ਼ਿੰਦਗੀ ਛੋਟੀ ਹੈ, ਸਾਡੀ ਅਕਲਾਂ ਮੋਟੀਆਂ ਨੇ, ਜਪਾਂਗੇ ਕਿਸ ਤਰ੍ਹਾਂ? ਬਾਬੇ ਕਹਿਣ ਲੱਗੇ, ਇੰਜ ਕਰਨੇ ਆ ਐਵੇਂ, ਅੱਧੀ ਕੁ ਦਿਹਾੜੀ ਕਰ ਲਿਆ ਕਰੀ। ਬਾਬਾ ਜੀ, ਭਾਈ ਲਾਲੋ ਦੇ ਘਰ ਦੇ ਜਨਮ ਦਿਨ ਸੀ ਉਹਨਾਂ, ਇਸ ਘਰਾਣੇ ਵਿੱਚੋਂ ਕੱਲ ਭਾਈ ਲਾਲੋ ਜਿਹਦੇ ਘਰ ਗੁਰੂ ਨਾਨਕ ਸਾਹਿਬ 5 ਦਿਨ ਰਹੇ ਜਦੋਂ ਪਹਿਲੀ ਉਦਾਸੀ ਤੁਰੇ, ਦਰਦਾਨੇ ਨੇ ਕਿਹਾ ਕਿੱਧਰ ਜਾਣਾ? ਕਹਿਣ ਲੱਗੇ ਤੁਰਿਆ ਚੱਲ, ਗਰੀਬ ਨਵਾਜ ਇੰਨੀਆਂ ਚਾਰੀਆਂ, ਕਹਿੰਦੀ ਪੇਠ ਕਰ ਇਹਨਾਂ ਵੱਲ, ਸਾਨੂੰ ਜਿਹਦੀ ਤਲਾਸ਼ ਹੈ ਜਦੋਂ ਮੰਜ਼ਲ ਆ ਗਈ ਪਤਾ ਲੱਗ ਜਾਏ। ਗਰੀਬ ਨਵਾਜ ਕਿੱਧਰ ਤੁਰੇ ਜਾਂਦੇ ਹੋ ਤੇ ਹਨੇਰਾ ਪੈ ਗਏ? ਬਰਦਾਨਿਆਂ, ਐਸੇ ਰੱਬ ਦੇ ਪਿਆਰੇ ਕੋਲ ਜਾ ਰਹੇ ਆ, ਉਹਦਾ ਤੇ ਮੇਰਾ ਸਰਬੰਧ ਹੈ। ਹਨ ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਤੁਰੇ, ਅੱਜ ਫਰੀਦ ਸਾਹਿਬ ਘਰੋਂ ਚੱਲੇ, ਅੱਗ ਨਹੀਂ ਮਿਲ ਰਹੀ, ਦੂਰੋਂ ਇੱਕ ਦੇਖਿਆ ਮਕਾਨ ਵਿੱਚ ਲੋਹ ਹੈ, ਰੇਤਲੇ ਟਿੱਬੇ ਸੀ ਅਜਮੇਰ ਸ਼ਰੀਫ ਵੱਲ, ਇੱਕ ਬਹੁਤ ਵੱਡੀ ਅਟਾਰੀ ਤੇ ਵਿੱਚ ਜਗ ਰਹੀ ਸੀ ਲੰਮ। ਫਰੀਦ ਸਾਹਿਬ ਨੇ ਜਾ ਕੇ ਦਰਵਾਜ਼ਾ ਖੜਕਾਇਆ, ਗ੍ਰਿਸਤੀਓ ਭਲਿਓ ਲੋਕੋ, ਉਹ ਕੰਜਰੀ ਦਾ ਘਰ ਸੀ, ਬੇਸਵਾ ਹੈ। ਬੇਸਵਾ ਕਹਿਣ ਲੱਗੀ, ਫਰੀਦ ਸਾਹਿਬ ਇਹ ਤੇ ਬੜੀ ਵੱਡੀ ਹਸਤੀ ਹੈ, ਪਹੁੰਚਣ ਵਾਲੀ, ਔਰ ਪਹੁੰਚ ਚੁੱਕੇ ਨੇ। ਉਹ ਵੀ ਉਸੇ ਪੀਰ ਨੂੰ ਜਾ ਕੇ ਜਪਦੀ ਸੀ ਮੁਦਰੇ ਤੋਂ ਬਾਅਦ। ਦਰਵਾਜ਼ਾ ਖੋਲ, ਤੁਸੀਂ ਕੌਣ? ਮੈਂ ਫਰੀਦ ਹਾਂ। ਕਿਸ ਤਰ੍ਹਾਂ ਆਏ ਹੋ? ਇਹ ਕੰਜਰੀ ਦਾ ਦੁਆਰਾ ਹੈ, ਬੇਸਵਾ। ਕਹਿਣ ਲੱਗੀ, ਮੈਂ ਅੱਗ ਲੈਣਾ ਹੈ। ਅੱਗ ਦੇ ਸਕਨੀ? ਕਹਿਣ ਲੱਗੀ, ਭਲਾ ਵੇਖਾਂ ਫਰੀਦ ਪੱਕਾ ਵੀ ਹੋਇਆ ਕਿ ਨਹੀਂ। ਕਹਿੰਦੀ, ਅੱਗ ਤੇ ਦੇ ਦਾਂਗੀ ਪਰ ਇਸ ਦੀ ਕੀਮਤ ਦੇਣੀ ਪਏਗੀ। ਫਰੀਦ ਕਹਿੰਦਾ, ਜੋ ਮਰਜ਼ੀ ਲੈ ਲਾ, ਮੇਰੀ ਜਿੰਦ ਵੀ ਹਾਜ਼ਰ ਹੈ, ਅੱਗ ਦੇ ਦੇ। ਕਹਿੰਦੇ, ਅੱਖ ਦਾ ਡੇਲਾ ਇੱਕ ਦੇ ਦੇ। ਲਿਆ ਫਿਰ ਕੋਈ ਚੀਜ਼, ਉਹਨੇ ਕਰ ਦਿੱਤੀ। ਫਰੀਦ ਨੇ ਅੱਖ ਦਾ ਡੇਲਾ ਕੱਢ ਕੇ ਤਲੀ ਤੇ ਰੱਖ ਦਿੱਤਾ, ਉੱਤੇ ਪੱਟੀ ਬੰਨ ਲਈ। ਕੰਜਰੀ ਕਹਿਣ ਲੱਗੀ, ਯਾ ਅੱਲਾ, ਤੇਰੇ ਜਪਣ ਵਾਲੇ ਕਮਾਲ, ਮੁਰਸ਼ਦ ਵਾਲੇ ਨੇ। ਉਹਨੇ ਡੱਬੀ ਦਿੱਤੀ, ਆਣ ਕੇ ਲੱਕੜਾਂ ਬਾਲੀਆਂ ਤੇ ਮੁਰਸ਼ਦ ਨੂੰ ਇਸ਼ਨਾਨ ਕਰਾਇਆ। ਮੁਰਸ਼ਦ ਹੋਏ ਖੁਸ਼। ਫਿਰ ਗੁਰੂ ਸਿੱਖ ਦੇ ਉੱਤੇ ਖੁਸ਼ ਹੋ ਜਾਏ ਤੇ ਕੋਈ ਫਿਰ ਚੀਜ਼ ਰੱਖਦਾ ਗੁਰੂ ਕੋਲ? ਸੱਚੀ ਪ੍ਰਕਾਰ ਦਾ ਕੀ, ਬਲਕਿ ਰਿੱਧੀਆਂ ਸਿੱਧੀਆਂ ਦੇ ਦਿੰਦਾ। ਪੈਸਾ ਪਾਏ, ਜਾਂ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਅੱਜ ਜਦੋਂ ਇੰਨੀ ਕਿਰਪਾ ਹੋਈ, ਬੜੇ ਪਿਆਰ ਨਾਲ ਮੁਰਸ਼ਿਦ ਨੂੰ ਕਿਹਾ, ਮਹਾਰਾਜ ਸੇਵਾ। ਕਹਿਣ ਲੱਗੇ, ਫਰੀਦ, ਤੇਰੀ ਸੇਵਾ ਪੂਰੀ ਹੋਈ ਹੈ। ਅੱਜ ਕਿਸ ਤਰ੍ਹਾਂ ਪਾਣੀ ਗਰਮ ਕੀਤਾ ਜੀ, ਆਪ ਜਾਣੀ ਜਾਣ, ਅੱਖ ਤੇ ਪੱਟੀ ਕਿਉਂ ਬੰਨੀ ਹੋ? ਤੇ ਫਰੀਦ ਕਹਿਣ ਲੱਗਾ, ਆ ਗਈ ਹੈ, ਇਸ ਕਰਕੇ ਪੱਟੀ ਬੰਨੀ ਆ, ਆ ਗਈ ਅੱਖ। ਕਹਿੰਦੀ, ਜਿਹਦੇ ਜੀ ਚੀਜ਼ ਚਲੇ ਜੇ ਤੇ ਵਾਪਸ ਆ ਜਾਏ, ਉਹਨੂੰ ਪੱਟੀ ਬੰਨਣ ਦੀ ਕੀ ਲੋੜ? ਪੱਟੀ ਖੋਲ, ਜਦੋਂ ਖੋਲੀ ਤੇ ਅੱਖ ਨਾ ਬਰਨਾ, ਚਰਨ ਫੜ ਲੈ, ਫੜ ਲੈ ਚਰਨ। ਬਾਬਾ ਨੰਦ ਸਿੰਘ ਮਹਾਰਾਜ, ਮੈਂ ਇੱਕੋ ਬਚਨ ਹੁਣ ਕਰਨਾ, ਬਾਬੇ ਦਿਹਾੜੀ ਕਰਨੀ ਹੈ ਪਰ ਕਿਸ ਤਰ੍ਹਾਂ? ਬਾਬਾ ਜੀ ਗਏ ਦਿਹਾੜੀ ਕਰਨ ਤੇ ਕੁਝ ਲੇਟ ਪਹੁੰਚੇ, ਲੇਟ ਪਹੁੰਚੇ ਪਰ ਉਹਨਾਂ ਵਕਤ ਜ਼ਿਆਦਾ ਲਾਇਆ। ਬਾਬੇ ਕਹਿਣ ਲੱਗੇ, ਮਨੁੱਖਾ ਜਨਮ ਹੈ, ਇੰਜ ਤੇ ਇੰਜ ਹੀ ਚਲੇ ਜੂ, ਇਹ ਪੇਟ ਬਦਲੇ ਤੇ ਦਿਹਾੜੀ ਬਹੁਤ ਹੈ ਤੇ ਵਕਤ ਮਿਲਿਆ ਕੋਈ ਨੀ, ਮਾਲਕ ਦੀ ਡਿਊਟੀ ਵੀ ਪੂਰੀ ਦੇਣੀ ਹੈ, ਜਿੰਨਾ ਚਿਰ ਪੂਰੀ ਕਿਰਤ ਨਾ ਕਰਾਂਗੇ ਇਹਨੇ ਪੈਸੇ ਨਹੀਂ ਦੇਣੇ। ਬਾਬੇ ਕਹਿਣ ਲੱਗੇ, ਅੱਜ ਤੋਂ ਰੋਟੀ ਖਾਣੀ ਨੀ, ਮੰਗ ਕੇ ਖਾ ਲਿਆ ਕਰਾਂਗੇ, ਗ੍ਰਿਸਤੀ ਥੋੜੇ ਨੇ। ਬਾਬਾ ਨੰਦ ਸਿੰਘ ਜੀ ਜਦੋਂ ਤੁਰੇ, ਅੰਮ੍ਰਿਤ ਵੇਲੇ ਇੱਕ ਜਿਮੀਦਾਰ ਦਾ ਘਰ ਸੀ, ਦਰਵਾਜ਼ਾ ਖੜਕਾਇਆ, ਜਿਮੀਦਾਰ ਦੇ ਘਰੋਂ ਛਾਹ ਵੇਲਾ ਆਪਣੇ ਮਾਲਕ ਨੂੰ ਖਵਾ ਰਹੀ ਸੀ ਤੇ ਹੜੀ ਤੋਰਨਾ ਸੀ। ਦਰਵਾਜ਼ਾ ਖੜਕਾਇਆ, ਭਾਈ ਇੱਕ ਪ੍ਰਸ਼ਾਦਾ ਦਿਓ। ਐਸੇ ਮਹਾਂਪੁਰਖ ਮੰਗਣ ਦੀ ਵੀ ਜਾਂਚ ਨਹੀਂ ਸੀ, ਸ਼ਾਦਾ ਦਿਓ। ਉਹ ਗ੍ਰਿਸਤਨ ਕਹਿਣ ਲੱਗੀ, ਇਹ ਕੋਈ ਮੰਗਣ ਦਾ ਤਰੀਕਾ ਮੰਗਤੇ ਦਾ? ਪ੍ਰਸ਼ਾਦਾ ਦਿਓ, ਨਾ ਕੋਈ ਗੱਲ ਨਾ ਕੋਈ ਬਾਤ। ਦਰਵਾਜ਼ਾ ਖੋਲਿਆ ਤੇ ਕਹਿਣ ਲੱਗੇ, ਪ੍ਰਸ਼ਾਦਾ ਤੇਰੇ ਵਾਸਤੇ, ਜਿਹਨੇ ਜਾ ਕੇ ਦੋ ਵਿਘੇ ਪੈਲੀ ਵਾਹੁਣੀ ਆ ਉਹਨੂੰ ਖਵਾਵਾ ਪਹਿਲਾਂ ਕਿ ਤੈਨੂੰ ਹੱਟੇ ਕੱਟੇ ਨੂੰ? ਜਵਾਨ ਹੈਗਾ, ਆਪ ਕਿਰਤ ਕਰ ਜਾ ਕੇ। ਬਾਬਾ ਜੀ ਕਹਿਣ ਲੱਗੇ, ਲਾਨ ਤੋਂ ਮਨਾ ਤੈਨੂੰ। ਸਵੇਰੇ ਸਵੇਰੇ ਗ੍ਰਿਸਤੀਆਂ ਦੇ ਬਚਨ ਸੁਣੇ ਨੀ, ਇੱਕ ਪ੍ਰਸ਼ਾਦੇ ਬਦਲੇ। ਕਹਿਣ ਲੱਗੇ, ਖਾਣਾ ਹੀ ਨੀ ਅੱਜ ਤੋਂ, ਜੇ ਆਪ ਨਿਰੰਕਾਰ ਖਵਾਏਗਾ ਤੇ ਖਾਣਾ ਨੀ ਕਹਿੰਦੇ। ਬਾਬਾ ਨੰਦ ਸਿੰਘ ਜੀ ਤੁਰ ਪਏ ਤੇ ਜਿਮੀਦਾਰ ਕਹਿਣ ਲੱਗਾ, ਭਾਗਾ ਵਾਲੀਏ, ਮੰਗਣ ਗਿਆ ਸੋ ਮਰ ਗਿਆ, ਮੰਗਲ ਮੂਲ ਨਾ ਜਾ। ਤੇਰੇ ਦਰਬਾਰੇ ਤੇ ਆਇਆ ਸੀ, ਕੀ ਇੱਕ ਫਕੀਰ ਨੂੰ ਪ੍ਰਸ਼ਾਦਾ ਦੇ ਦਿੰਦੀ? ਜਾ ਨੱਸ ਕੇ ਜਾ। ਉਹ ਜੱਟੀ ਜਿਉਣਾ ਨੱਸੀ ਤੇ ਕਹਿਣ ਲੱਗੀ, ਫਿਰ ਖਲੋ ਵੀ ਜਾ, ਲੱਲਾ ਪ੍ਰਸ਼ਾਦਾ। ਬਾਬੇ ਨੰਦ ਸਿੰਘ ਜੀ ਕਹਿਣ ਲੱਗੇ, ਹਾਲੇ ਮੈਂ ਮਰਿਆ ਨੀ, ਜੀਵਨਾ, ਮੈਨੂੰ ਪ੍ਰਸ਼ਾਦੇ ਦੀ ਨੀ ਲੋੜ। ਬਾਬਾ ਜੀ ਫਿਰ ਕਹਿਣ ਲੱਗੇ, ਇਸ ਗੱਲ ਨੂੰ ਇਹੋ ਹੀ ਹੈ, ਕਿੱਥੇ ਚੁੱਪ ਕਰਕੇ ਬਹਿ ਜਾ। ਬਾਬਾ ਜੀ ਇੱਕ ਕਮਰੇ ਚ ਨਾਮ ਜਪਣਾ ਸ਼ੁਰੂ ਕੀਤਾ ਤੇ ਆਰਾਮ ਹੋਇਆ। ਨੰਦ ਸਿੰਘ ਰੋਟੀ ਖਾਧੀ, ਬਾਬੇ ਅੱਗੋਂ ਹਨੇਰੇ ਚੋਂ ਕਹਿਣ ਲੱਗੇ, ਕਿਰਤ ਮੈਂ ਕਰਨੀ ਨੀ, ਮੰਗਣਾ ਮੈਂ ਨੀ, ਰੋਟੀ ਕੌਣ ਮੈਨੂੰ ਖਵਾਏ? ਅੱਗੋਂ ਆਵਾਜ਼ ਆਈ, ਅੱਜ ਤੋਂ ਰੋਟੀ ਤੇਰੀ 5 ਮਿੰਟ ਪਹਿਲਾਂ ਆ ਜਾ ਕਰੇਗੀ ਇੱਥੇ, ਤੂੰ ਜਪੀ ਚਾਹ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਰੋਟੀ ਪਹੁੰਚਾਈ, ਰੋਟੀ ਖਾਧੀ। ਬਾਬਾ ਨੰਦ ਸਿੰਘ ਜੀ ਕਹਿਣ ਲੱਗੇ, ਕੀ ਅੱਜ ਪਿੰਡ ਵਿੱਚ ਰੋਟੀ ਖਵਾਤੀ, ਸਵਾਦ ਤੇ ਤਾਜ਼ਾ, ਕਿਸੇ ਜੰਗਲ ਵਿੱਚ ਰੋਟੀ ਭੇਜੇ? ਭਗਤ ਫਿਰ ਰੱਬ ਦੀ ਵੀ ਪ੍ਰੀਖਿਆ ਲੈਣੀ ਸ਼ੁਰੂ ਕਰ ਦੇਣ। ਫਿਰ ਇਹ ਮਿੰਟ ਕੁਮਰੀ, ਕਾਲਾ ਮੰਡੀ, ਬਾਬਾ ਨੰਦ ਸਿੰਘ ਜੀ ਉਹ ਗੁਫਾ ਦੇ ਮੈਂ ਦਰਸ਼ਨ ਕੀਤੇ ਨੇ। ਬਾਬਾ ਜੀ 26 ਸਾਲ ਉੱਥੇ ਨਾਮ ਜਪਿਆ, ਜਿੱਦਣ ਪਹਿਲੇ ਦਿਨ ਪਹੁੰਚੇ ਤੇ ਗੁਫਾ ਦੇ ਵਿੱਚ ਜਾਣ ਲੱਗੇ ਤੇ ਰੋਟੀ ਤੇ ਪਹੁੰਚਾਉਣੀ ਸੀ ਨਾ, ਚੁੱਕੇ ਇਕਰਾਰ ਕੀਤਾ ਸੀ 5 ਮਿੰਟ ਪਹਿਲਾਂ ਪਹੁੰਚਾਇਆ ਕਰੋ। ਕਾਲਾ ਮੰਡੀ ਦੇ ਬਹੁਤ ਵੱਡੀ ਕਣਕ ਦੀ ਮੰਡੀ ਸੀ, 5-10 ਹਾਲੀ, ਜਿਮੀਦਾਰ ਗੱਡਾਂ ਦੇ ਉੱਤੇ ਗੱਡ ਉੱਥੇ ਖਲਾਰ ਦਿੱਤੀਆਂ ਤੇ ਰੋਟੀ ਪਰੋਸ ਕੇ ਬਾਬਾ ਨੰਦ ਸਿੰਘ ਹੋਰਾਂ ਦੇ ਵਾਸਤੇ ਜੰਗਲ ਚ ਆਈ। ਲੈ ਨੰਦ ਸਿੰਘ, ਰੋਟੀ ਖਾ। ਬਾਬਾ ਜੀ ਕਹਿਣ ਲੱਗੇ, ਇੱਥੇ ਰੋਟੀ? ਕਹਿਣ ਲੱਗੇ, ਅਸੀਂ ਤੇ ਕਣਕ ਦੇਣ ਆਏ ਸੀ, ਅਸੀਂ ਕਿਹਾ ਕੋਈ ਵਿਅੰਗਮ ਹੈ, ਇਹਨੂੰ ਵੀ ਰੋਟੀ ਖਵਾ ਦੀ। ਬਾਬਿਆਂ ਫਿਰ ਮਨ ਦੀ ਅੱਖਾਂ ਨਾਲ ਦਰਸ਼ਨ ਕੀਤੇ ਤੇ ਉਹ ਗੁਰੂ ਨਾਨਕ ਸੀ ਆ। ਬਾਬਾ ਨੇ ਫਿਰ ਫੜ ਲਿਆ। ਫਿਰ ਉਸ ਤੋਂ ਬਾਅਦ ਫਿਰ ਬਾਬਾ ਨੰਦ ਸਿੰਘ ਜੀ ਜਾ ਕੇ ਕੀਨ ਪੂਰਾ ਬੈਠਾ, ਫਿਰ ਆਪ ਜਪਿਆ ਤੇ ਸਾਰਿਆਂ ਨੂੰ ਜਪਾਇਆ।

ਗੱਲਾਂ ਬੜੇ ਪਿਆਰ ਨਾਲ ਭਰਿਆ ਕਰਦੇ ਸਨ। ਕਿਉਂ ਦੁਆਰੇ ਦੁਆਰੇ ਭਟਕਦਾ ਫਿਰਦਾ, ਕਿਉਂ ਥਾਂ ਥਾਂ ਤੇ ਭਟਕਦਾ ਫਿਰਦਾ, ਤੇਰਾ ਮਨ ਕਿਤੇ ਨਹੀਂ ਟਿਕਦਾ। ਇੱਕ ਗੁਰੂ ਨਾਨਕ ਦੇ ਚਿਰ ਨੂੰ ਫੜ ਲੈ, ਇੱਕ ਦਾ ਦਰ ਮਲ ਕੇ ਬਹਿ ਜਾ, ਤੇਰੇ ਲੋਕ ਪਰਲੋਕ ਦੇ ਪਰਦੇ ਗੁਰੂ ਆਪ ਢਕੇਗਾ। ਜਿਵੇਂ ਨਦੀ ਦੇ ਕਿਨਾਰੇ ਤੇ ਅਨੇਕ ਬੇੜੀਆਂ ਖੜੋਤੀਆਂ ਹਨ, ਬਹੁਤ ਬੇੜੀਆਂ ਹੁੰਦੀਆਂ ਹਨ, ਪਰ ਸ਼ਰਧਾ ਔਰ ਸਿਦਕ ਦੇ ਨਾਲ ਕਿਸੇ ਇੱਕ ਬੇੜੀ ਤੇ ਬਹਿ ਜਾ, ਉਹ ਪਾਰ ਕਰਨ ਦੇ ਸਮਰੱਥ ਹੈ। ਸਾਰੇ ਹੀ ਦੁਨੀਆਂ ਦੇ ਧਰਮ ਸਤਿਕਾਰ ਯੋਗ ਨੇ, ਪਾਰ ਕਰਨ ਦੇ ਸਮਰੱਥ ਨੇ। ਜੋ ਵੀ ਕੋਈ ਕਿਸੇ ਦਾ ਧਰਮ ਹੈ, ਆਪਣੇ ਗੁਰੂ ਦਾ ਆਸਰਾ ਲੈ ਕੇ, ਗੁਰੂ ਦੀ ਓਟ ਲੈ ਕੇ ਇੱਕ ਥਾਂ ਤੇ ਬਹਿ ਜਾਵੇ, ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸੁਮਾਰੇ। ਫਿਰ ਹੋ ਕੇ ਡੋਲਣਾ ਛੱਡ ਕੇ, ਭਟਕਣਾ ਛੱਡ ਕੇ ਇੱਕ ਦੇ ਦਰ ਤੇ ਬਹਿ ਜਾ, ਗੁਰੂ ਤੇਰੇ ਸਾਰੇ ਹੀ ਕਾਰਜ ਸੁਆਰੇਗਾ। ਆ ਵੇਖਦੇ ਕਿਵੇਂ ਜਿਹੜਾ ਪਸ਼ੂ ਕਿਲੇ ਤੇ ਨਹੀਂ ਬੱਧਾ ਹੁੰਦਾ, ਥਾਂ ਥਾਂ ਤੇ ਖੁਰਲੀਆਂ ਵਿੱਚ ਮੂੰਹ ਮਾਰਦਾ ਤੇ ਛੋਟਿਆਂ ਦੀ ਮਾਰ ਖਾਂਦਾ, ਕੋਈ ਲਿਹਾਜ਼ ਨਹੀਂ ਕਰਦਾ। ਥਾਂ ਥਾਂ ਤੇ ਜਿਹੜਾ ਕੁੱਤਾ ਭਟਕਦਾ ਫਿਰਦਾ, ਡੋਲਦਾ ਫਿਰਦਾ, ਉਹਨੂੰ ਵੀ ਲੋਕ ਪੱਥਰ ਮਾਰ ਮਾਰ ਕੇ ਜ਼ਖਮੀ ਕਰ ਦਿੰਦੇ ਹਨ, ਪਰ ਜਿਹੜਾ ਮਾਲਕ ਦਾ ਹੋ ਜਾਂਦਾ, ਸਵਾਮੀ ਕੋ ਗ੍ਰਹਿ ਜੋ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜਿਹੜਾ ਕੂਕਰ ਮਾਲਕ ਦੇ ਦਰ ਤੇ ਬੈਠਾ, ਉਹਦੇ ਆਸਰੇ ਤੇ ਬੈਠਾ, ਮਾਲਕ ਉਸਨੂੰ ਪਿਆਰ ਵੀ ਦਿੰਦਾ, ਸਮੇਂ ਸਿਰ ਟੁਕੜਾ ਵੀ ਸੁੱਟਦਾ, ਜੋ ਆਪ ਖਾਂਦਾ ਉਸਨੂੰ ਵੀ ਦਿੰਦਾ। ਤੇ ਜੇ ਥਾਂ ਥਾਂ ਤੇ ਭਟਕਣ ਵਾਲਾ ਕੋਈ ਹੋਵੇ ਤਾਂ ਕਿਤੋਂ ਵੀ ਕੁਝ ਨਹੀਂ ਮਿਲਦਾ। ਇਸ ਲਈ ਹਜ਼ੂਰ ਕਹਿੰਦੇ ਹਨ, ਦੁਆਰੇ ਦੁਆਰ ਸਵਾਨ ਜੋ ਡੋਲਤ, ਐ ਲੋਭੀ ਬੰਦੇ ਥਾਂ ਥਾਂ ਤੇ ਤੂੰ ਭਟਕਦਾ ਫਿਰਦਾ, ਹਰ ਇੱਕ ਦੀ ਖੁਸ਼ਾਮਦ ਕਰਨਾ, ਕਿਵੇਂ ਚਾਰ ਪੈਸੇ ਨਸੀਬ ਹੋ ਜਾਣ। ਉਹ ਦੇਣ ਵਾਲਾ ਤਾਂ ਨਿਰੰਕਾਰ ਹੈ ਤੇ ਤੂੰ ਬੰਦਿਆਂ ਪਾਸੋਂ ਮੰਗ ਰਿਹਾ। ਇਹ ਸੰਸਾਰ ਤਾਂ ਐਸਾ ਹੈ ਜਿਸ ਨੂੰ ਤੂੰ ਪਾਣੀ ਪਿਲਾਇਆ, ਜਿਸ ਨੇ ਤੈਨੂੰ ਪਾਣੀ ਵੀ ਪਿਲਾਇਆ ਨਾ, ਉਹ ਤੇਰੇ ਕੋਲੋਂ ਦੁੱਧ ਦੀ ਇੱਛਾ ਰੱਖਦਾ। ਇਹ ਇਤਨਾ ਮਤਬਲੀ ਸੰਸਾਰ ਹੈ। ਕਿਸੇ ਨੇ ਜੇ ਤੈਨੂੰ ਪਾਣੀ ਵੀ ਪਿਲਾਇਆ ਨਾ, ਦੁੱਧ ਦੀ ਇੱਛਾ ਰੱਖੇਗਾ। ਇਸ ਲਈ ਉਸ ਨਿਰੰਕਾਰ ਦਾ ਆਸਰਾ ਲੈ, ਡੋਲਣਾ ਛੱਡ ਦੇ, ਭਟਕਣਾ ਛੱਡ ਦੇ। ਮਿੱਤਰਾ, ਇੱਕ ਦਾ ਹੋ ਕੇ ਗੁਰੂ ਦੇ ਚਰਨਾਂ ਵਿੱਚ ਜੁੜ ਜਾ, ਉਸ ਦਾ ਕੰਮ ਕਰ ਤੇ ਮਾਲਕ ਤੇਰੇ ਕੰਮ ਸਵਾਰੇਗਾ।

ਬੱਚੜਾ ਆਪਣੀ ਮਾਂ ਨੂੰ ਛੱਡ ਕੇ ਕਿਸੇ ਹੋਰ ਗਊ ਦੇ ਥਣਾ ਥੱਲੇ ਜਾ ਪਿਆ। ਬਈ ਸ਼ਾਇਦ ਇਥੋਂ ਕੁਝ ਦੁੱਧ ਜ਼ਿਆਦਾ ਮਿਲ ਜਾਏਗਾ, ਪਰ ਉਹ ਬੱਛੜਾ ਦੁੱਧ ਪੀ ਕੇ ਨਹੀਂ ਆਇਆ, ਲੱਤ ਖਾ ਕੇ ਆਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਪੰਥ ਦੇ ਵੇਦ ਵਿਆਸ ਕਹਿ ਰਹੇ ਹਨ, ਜੈਸੇ ਬੱਛੜਾ ਬਿਛੜ ਪਰੇ ਆਣ ਗਾਏ ਥਣ, ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਦੀ। ਆਪਣੀ ਮਾਂ ਨੂੰ ਛੋੜ ਕੇ ਬੱਛੜਾ ਦੂਸਰੀ ਗਊ ਦੇ ਥਣਾਂ ਤੇ ਜਾ ਪਿਆ, ਦੁੱਧ ਨਹੀਂ ਪੀ ਕੇ ਆਇਆ, ਲੱਤ ਖਾ ਕੇ ਆਇਆ। ਐ ਗੁਰੂ ਕੇ ਸਿੱਖ ਤੂੰ ਮੜੀਆਂ ਮਸਾਣਾ ਨੂੰ ਪੂਜਦਾ ਫਿਰਨਾ, ਧਾਗੇ ਤਵੀਤ ਲੈਂਦਾ ਫਿਰਨਾ, ਹੋਰ ਕਈ ਕਈ ਥਾਵਾਂ ਤੇ ਤੂੰ ਭਟਕ ਰਿਹਾ। ਤੇ ਭਾਈ ਜੇ ਗੁਰੂ ਗ੍ਰੰਥ ਸਾਹਿਬ ਨੇ ਤੈਨੂੰ ਕੁਝ ਨਹੀਂ ਦਿੱਤਾ ਤਾਂ ਹੋਰ ਕੋਈ ਕੀ ਦੇ ਦੇਵੇਗਾ। ਉਚਾਰਨ ਕਰੋ ਸ੍ਰੀ, ਜਿਹਨੂੰ ਆਪਣੇ ਗੁਰੂ ਨੇ ਕੁਝ ਨਹੀਂ ਦਿੱਤਾ ਉਹਨੂੰ ਕੋਈ ਹੋਰ ਕਿਆ ਦੇ ਦੇਵੇਗਾ। ਇਸ ਲਈ ਭਾਈ ਆਪਣੇ ਗੁਰੂ ਤੇ ਭਰੋਸਾ ਰੱਖ, ਆਪਣੇ ਗੁਰੂ ਤੇ ਇਕਾਦ ਰੱਖ, ਤੇ ਫਿਰ ਤੈਨੂੰ ਸਭ ਕੁਝ ਮਿਲੇਗਾ। ਹਜ਼ੂਰ ਕਹਿੰਦੇ ਨੇ ਜਿਹੜੇ ਜੀਵ ਪੱਥਰਾਂ ਵਿੱਚ ਬੈਠੇ ਹਨ ਮਾਲਕ ਉਹਨਾਂ ਨੂੰ ਰੋਜੀ ਦੇ ਰਿਹਾ। ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਵਾਹਿਗੁਰੂ ਪੱਥਰਾਂ ਵਿੱਚ ਜਿਹੜੇ ਜੀ ਬੈਠੇ ਹਨ ਉਹਨਾਂ ਨੂੰ ਰੋਜੀ ਦੇ ਰਿਹਾ, ਕਿਆ ਤੈਨੂੰ ਨਾ ਦੇਵੇਗਾ? ਇਸ ਲਈ ਤੂੰ ਡੋਲਣਾ ਛੱਡ ਦੇ, ਤੂੰ ਭਟਕਣਾ ਛੱਡ ਦੇ। ਇੱਕ ਦੇ ਚਰਨ ਫੜ ਲੈ, ਇੱਕ ਦਾ ਆਸਰਾ ਲੈ ਲੈ, ਇੱਕ ਦਾ ਹੋ ਜਾ, ਤੇਰਾ ਲੋਕ ਵੀ ਸੁਖੀ ਹੋ ਜਾਏਗਾ, ਤੇਰਾ ਪਰਲੋਕ ਵੀ ਸੁਹੇਲਾ ਹੋ ਜਾਏਗਾ। ਗੁਰੂ ਕੀ ਬਾਣੀ ਕਹਿ ਰਹੀ ਹੈ ਭਾਈ ਨਾਮ ਨਾਲ ਜੁੜ। ਨਾਮ ਵਿੱਚ ਸਾਰੇ ਹੀ ਪਦਾਰਥ ਹਨ, ਜਿੱਥੇ ਨਾਮ ਹੈ ਉੱਥੇ ਸਭ ਕੁਛ ਹੈ। ਇਸ ਲਈ ਨਹੀਂ ਸੁਧ ਰਾਮ ਭਜਨ ਕੀ, ਪ੍ਰਭੂ ਦਾ ਸਿਮਰਨ ਵਿਸਾਰ ਕੇ ਤੂੰ ਲੋਕਾਂ ਦੇ ਮਗਰ ਭਜਿਆ ਫਿਰਨਾ, ਪਤਾ ਨਹੀਂ ਉੱਥੋਂ ਕੀ ਮਿਲ ਜਾਏਗਾ। ਹਜ਼ੂਰ ਦੀ ਬਾਣੀ ਬਖਸ਼ਿਸ਼ ਕਰ ਰਹੀ ਹੈ, ਜਿਨ ਕੇ ਪੱਲੇ ਧਨ ਵਸੇ ਤਿੰਨ ਕਾ ਨਾਉ ਫਕੀਰ। ਦੁਨਿਆਵੀ ਧਨ ਦਾ ਲਾਲਚੀ ਲੋਭੀ ਮਨੁੱਖ ਆ ਫਕੀਰ ਮੰਗਤੇ ਨੂੰ ਕਿਹਾ। ਇੱਥੇ ਫਕੀਰ ਕਿਸੇ ਰੱਬ ਦੇ ਪਿਆਰੇ ਨੂੰ ਨਹੀਂ ਕਿਹਾ, ਤਿੰਨ ਕਾ ਨਾਉ ਫਕੀਰ। ਆ ਮੰਗਤੇ ਨੂੰ ਤੁਸੀਂ 100 ਰੁਪਈਆ ਤੱਲੀ ਤੇ ਧਰ ਦਿਓ, 500 ਦੇ ਦਿਓ, 1000 ਦੇ ਦਿਓ, ਸਵੇਰੇ ਫਿਰ ਉੱਥੇ ਹੀ ਮੰਗਦਾ ਦਿਸੇਗਾ, ਤੁਹਾਨੂੰ ਰੱਜ ਨਹੀਂ ਹੋ ਸਕਦਾ। ਇਸੇ ਤਰ੍ਹਾਂ ਤ੍ਰਿਸ਼ਨਾਲੂ ਪੁਰਸ਼ ਵੀ ਹਜ਼ੂਰ ਕਹਿੰਦੇ ਨੇ ਜਿਵੇਂ ਅੱਗ ਨਹੀਂ ਨਾ ਰੱਜਦੀ, ਜਿਤਨੀਆਂ ਮਰਜ਼ੀਆਂ ਨੇ ਲੱਕੜਾਂ ਪਾਈ ਜਾਓ ਉਹ ਕਦੇ ਨਾ ਨਹੀਂ ਕਰਦੀ। ਤ੍ਰਿਸ਼ਨਾਲੂ ਪੁਰਖ ਵੀ ਇਸੇ ਤਰ੍ਹਾਂ ਭਟਕਿਆ ਹੋਇਆ ਪੁਰਸ਼ ਹੁੰਦਾ। ਇਸ ਲਈ ਨਹੀਂ ਸੁਧ ਰਾਮ ਭਜਨ ਕੀ, ਹਜ਼ੂਰ ਕਹਿੰਦੇ ਨੇ ਤੂੰ ਭਟਕਣਾ ਛੱਡ ਦੇ, ਡੋਲਣਾ ਛੱਡ ਦੇ। ਜਿਨ ਕੇ ਪੱਲੇ ਧਨ ਵਸੇ ਤਿੰਨ ਕਾ ਨਾਉ ਫਕੀਰ। ਹੇ ਨਿਰੰਕਾਰ ਜਿਨ ਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀ। ਜਿਨ੍ਹਾਂ ਦੇ ਹਿਰਦੇ ਵਿੱਚ ਨਿਰੰਕਾਰ ਦਾ ਨਾਮ ਵਸ ਗਿਆ ਉਹ ਗੁਣਾਂ ਦੇ ਖਜ਼ਾਨੇ ਹੋ ਗਏ, ਉਹ ਦਾਤੇ ਹੋ ਗਏ। ਦਾਤਾ ਮੰਗਣ ਵਾਲੇ ਨਹੀਂ, ਦਾਤਾ ਵੰਡਣ ਵਾਲੇ ਹੋ ਗਏ। ਸੰਤਨ ਬਿਨ ਅਵਰ ਨਾ ਦਾਤਾ ਬੀਆ, ਇਸੇ ਲਈ ਆਖਿਆ ਨਾ, ਕਿਉਂਕਿ ਸੰਤਾਂ ਕੋਲ ਮਹਾਂਪੁਰਖਾਂ ਕੋਲ ਨਾਮ ਦਾ ਧਨ ਹੁੰਦਾ, ਉਹਨਾਂ ਵਰਗਾ ਕੋਈ ਦਾਤਾ ਨਹੀਂ, ਕਿਉਂਕਿ ਜੋ ਕੁਝ ਉਹਨਾਂ ਕੋਲ ਹੈ ਉਹ ਸੱਚ ਹੈ, ਸੱਚਾ ਧਨ ਹੈ। ਉਹ ਸੱਚਾ ਧਨ ਦੇ ਕੇ ਜੀਵ ਦਾ ਲੋਕ ਪਰਲੋਕ ਸਵਾਰ ਦਿੰਦੇ ਹਨ। ਇਸ ਲਈ ਹਜ਼ੂਰ ਕਹਿੰਦੇ ਨੇ ਤੂੰ ਭਟਕਣਾ ਛੱਡ ਦੇ, ਡੋਲਣਾ ਛੱਡ ਦੇ, ਭਾਈ ਗੁਰੂ ਦੇ ਚਰਨਾਂ ਵਿੱਚ ਆ ਕੇ ਜੁੜ, ਜੁੜਿਆ ਹੋਇਆ ਮਹਾਂਪੁਰਖਾਂ ਦੀ ਸੰਗਤ ਕਰ ਤਾਂ ਕਿ ਤੈਨੂੰ ਨਾਮ ਮਿੱਠਾ ਲੱਗਣ ਲੱਗ ਜਾਵੇ, ਆਪਣਾ ਜੀਵਨ ਸਫਲ ਕਰ ਲੈ। ਓਏ ਮਿੱਤਰਾ ਕਿਉਂ ਭਟਕ ਰਿਹਾ?

ਇਹ ਪਵਿੱਤਰ ਉਪਦੇਸ਼ ਭਾਈ ਗੁਰਦਾਸ ਜੀ ਦਾ ਉਚਾਰਣ ਕੀਤਾ ਹੋਇਆ ਹੈ। ਜਿਹੜੇ ਗੁਰਮੁਖ ਪਿਆਰੇ ਮਨ ਕਰਕੇ ਕੀਰਤਨ ਵਿੱਚ ਬੈਠਦੇ ਨੇ ਨਾ, ਉਹਨਾਂ ਤੇ ਕਿਵੇਂ ਗੁਰੂ ਬਖਸ਼ਿਆ ਕਰਦਾ ਹੈ, ਭਾਈ ਸਾਹਿਬ ਦੱਸ ਰਹੇ।

ਜਿਹਨੂੰ ਕੀਰਤਨ ਨਾਲ ਬਹੁਤ ਨਿਉਂ ਹੈ। ਸਤਸੰਗੀਓ, ਕੀਰਤਨ ਦੀ ਐਵੇਂ ਏਡੀ ਉਸਤਤ ਨਹੀਂ ਕੀਤੀ। ਜੇ ਕੋਈ ਮਨ ਲਾ ਕੇ ਕੀਰਤਨ ਸੁਣੇ ਨਾ, ਤੇ ਭਾਈ ਗੁਰਦਾਸ ਜੀ ਕਿੱਡੀ ਸੋਹਣੀ ਉਦਾਹਰਣ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਰਾਜਾ ਹਰੀ ਚੰਦ, ਇਹਨੂੰ ਕੀਰਤਨ ਨਾਲ ਕੋਈ ਲਗਾਓ ਨਹੀਂ। ਸਾਰਾ ਦਿਨ ਰਾਜ ਭਾਗ ਦੇ ਕਾਰ ਵਿਹਾਰ ਕਰਦਾ ਹੈ, ਵਿਸ਼ੇ ਵਿਕਾਰਾਂ ਵੱਲ ਲੱਗਾ ਰਹਿੰਦਾ ਹੈ। ਪਰ ਇਹਦੀ ਰਾਣੀ ਜਿਹਨੂੰ ਕੀਰਤਨ ਨਾਲ ਬਹੁਤ ਪਿਆਰ ਹੈ, ਇਹੋ ਜਿਹਾ ਸਮਾਂ ਬਣਿਆ ਮਹਿਲਾਂ ਦੇ ਨਜ਼ਦੀਕ ਹੀ ਇੱਕ ਮਹਾਂਪੁਰਸ਼ਾਂ ਦੀ ਮੰਡਲੀ ਆਈ, ਦੇੜੀ ਰਹਿਣ ਸਵਾਈ ਕੀਰਤਨ ਕਰਦੀ ਹੈ। ਭਾਵ ਰਾਤ

ਕੀਰਤਨ ਸੁਣਨ ਵਾਸਤੇ ਚਲੀ ਜਾਂਦੀ ਹੈ। ਇੱਕ ਦਿਨ ਰਾਣੀ ਕੀਰਤਨ ਸੁਣਨ ਵਾਸਤੇ ਗਈ ਤੇ ਮਗਰੋਂ ਰਾਜੇ ਦੀ ਨੀਂਦਰ ਖੁੱਲੀ। ਰਾਣੀ ਦੇ ਆਸਣ ਵੱਲ ਦੇਖ ਰਿਹਾ ਹੈ, ਬਿਸਤਰ ਖਾਲੀ ਪਿਆ ਹੈ। ਰਾਣੀ ਕਿੱਥੇ ਗਈ ਹੈ? ਮਨ ਵਿੱਚ ਭਰਮ ਹੋ ਗਿਆ, ਅੱਧੀ ਰਾਤ ਨੂੰ ਕਿੱਥੇ ਗਈ ਹੈ ਰਾਣੀ?

ਦੇਖਣਾ ਹੈ ਰਾਣੀ ਜਾਂਦੀ ਕਿੱਥੇ ਹੈ। ਅੱਗੇ ਅੱਗੇ ਰਾਣੀ ਤੁਰੀ ਜਾਂਦੀ ਹੈ ਤੇ ਪਿੱਛੇ ਇਹ ਤੁਰਿਆ ਜਾਂਦਾ ਹੈ। ਕੀ ਦੇਖਦਾ ਹੈ, ਦੀਵਾਨ ਲਗਾ ਹੈ। ਪਾਗਾਂ ਵਾਲੇ ਹੱਥ ਜੋੜ ਕੇ ਬੈਠੇ ਨੇ, ਅੱਖਾਂ ਮੁੰਦੀਆਂ ਨੇ ਤੇ ਝੂਮ ਰਹੀਆਂ ਨੇ ਰੂਹਾਂ, ਕੀਰਤਨ ਦੀ ਵਰਖਾ ਹੋ ਰਹੀ ਹੈ। ਰਾਣੀ ਦੀਵਾਨ ਵਿੱਚ ਜਾ ਕੇ ਬੈਠ ਗਈ ਹੈ। ਰਾਜਾ ਦੀਵਾਨ ਵਿੱਚ ਨਹੀਂ ਗਿਆ, ਬਾਹਰ ਖੜਾ ਸੋਚਦਾ ਹੈ। ਕੀਰਤਨ ਸੁਣਨ ਵਾਸਤੇ ਆਉਂਦੀ ਹੈ, ਮੈਨੂੰ ਦੱਸਣ ਤੋਂ ਬਗੈਰ। ਬੜਾ ਗੁੱਸਾ ਆਇਆ, ਜੀ ਤੇ ਕਰਦਾ ਹੈ ਭਰੀ ਸੰਗਤ ਦੇ ਵਿੱਚੋਂ ਇਹਨੂੰ ਖਿੱਚ ਕੇ ਲੈ ਆਵਾਂ, ਪਰ ਲੋਕ ਕੀ ਆਖਣਗੇ, ਇੰਜ ਨਹੀਂ ਕਰਨਾ। ਘਰ ਆਏਗੀ ਤੇ ਫਿਰ ਮੈਂ ਇਹਨੂੰ ਪੁੱਛਾਂਗਾ।

ਵੀ ਮੈਂ ਤੇ ਸੰਗਤ ਵਿੱਚ ਗਈ ਮੁਕਰ ਨਾ ਜਾਵੇ। ਰਾਣੀ ਪਹੁੰਚੀ ਸੰਗਤੀ ਰਾਜੇ ਖੜੀ ਖੜਾਓ ਨਿਸ਼ਾਨੀ ਖੜਾਓ ਨਿਸ਼ਾਨੀ ਚੁੱਕ ਲਈ ਹੈ ਤੇ ਆਪਣੀ ਮਹਿਲਾਂ ਨੂੰ ਵਾਪਸ ਆ ਗਿਆ। ਇਧਰੋਂ ਦੀਵਾਨ ਦੀ ਸਮਾਪਤੀ ਹੋਈ ਸਾਰੀ ਸੰਗਤ ਜੋੜੇ ਪਾ ਰਹੀ ਹੈ। ਜਦੋਂ ਰਾਣੀ ਆਪਣੀ ਖੜਾਵਾਂ ਦੇ ਕੋਲ ਪੁੱਜੀ ਤੇ ਕੀ ਦੇਖ ਰਹੀ ਹੈ, ਇੱਕ ਖੜਾਮ ਹੈ ਨਹੀਂ, ਕੌਣ ਚੁੱਕ ਕੇ ਲੈ ਗਿਆ। ਹੱਥ ਜੋੜ ਕੇ ਸੰਗਤ ਨੂੰ ਤਰਲਾ ਕਰ ਰਹੀ ਹੈ, ਮੈਂ ਤਾਰਾ ਰਾਣੀ ਹਾਂ। ਰਾਜੇ ਨੂੰ ਦੱਸਣ ਤੋਂ ਬਗੈਰ ਆਉਂਦੀ ਹੈ, ਚੋਰੀ ਆਉਂਦੀ ਹੈ। ਜੇ ਉਹਨੂੰ ਪਤਾ ਲੱਗ ਗਿਆ ਤੇ ਮੈਨੂੰ ਬੋਲ ਕਬੋਲ ਬੋਲੇਗਾ। ਅੱਜ ਜਦੋਂ ਹੱਥ ਜੋੜ ਕੇ ਬੇਨਤੀ ਕੀਤੀ ਨਾ ਸੰਗਤ ਨੂੰ,

ਰਾਣੀ ਦੀ ਖੜਾਂ ਗੁਆਚ ਗਈ ਹੈ। ਜਦੋਂ ਸਾਰੀਆਂ ਰੂਹਾਂ ਨੇ ਪਿਆਰ ਵਿੱਚ ਭਿੱਜ ਕੇ ਅਰਦਾਸ ਕੀਤੀ ਤੇ ਸਤਸੰਗੀਓ ਭਾਈ ਗੁਰਦਾਸ ਜੀ ਪਵਿੱਤਰ ਉਪਦੇਸ਼ ਵਿੱਚ ਕੀ ਦੱਸ ਰਹੇ ਨੇ, ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਓ ਪ੍ਰਾਣੀ। ਜਦੋਂ ਰਾਣੀ ਆਪਣਿਆਂ ਜੋੜਿਆਂ ਕੋਲ ਪੁੱਜੀ ਤੇ ਕੀ ਦੇਖ ਲਈ ਹੈ, ਦੋਨੋਂ ਖੜਾਵਾਂ ਪਈਆਂ ਨੇ। ਸਾਰੇ ਦੇਖ ਕੇ ਹੈਰਾਨ ਹੋਏ, ਐ ਸਤਿਗੁਰੂ ਤੂੰ ਆਪਣਿਆਂ ਦੀ ਲਾਜ ਰੱਖਦਾ ਹੈ, ਐ ਮੇਰੇ ਮਾਲਕ ਤੂੰ ਆਪਣਿਆਂ ਦੀ ਪੈਜ ਆਪ ਰੱਖਦਾ ਹੈ। ਬਾਬਾ ਆਨੰਦ ਸਿੰਘ ਜੀ ਆਖਦੇ ਸਨ, ਸੰਗਤ ਵਿੱਚ ਬੈਠੇ ਹੋਈਏ ਨਾ, ਕਦੇ ਵੀ ਕਾਰ ਵਿਹਾਰ ਵੱਲ ਆਪਣਾ ਮਨ ਨਹੀਂ ਲਿਜਾਣਾ ਚਾਹੀਦਾ। ਇਹ ਗੱਲ ਬਾਬਾ ਜੀ ਦੀ ਆਪਾਂ ਹਿਰਦੇ ਵਿੱਚ ਵਸਾਣੀ ਹੈ। ਕਈ ਵਾਰ ਅਸੀਂ ਸੰਗਤ ਵਿੱਚ ਬੈਠੇ ਹੋਈਏ ਤੇ ਸੁਣਦੇ ਕੀਰਤਨ ਹੁੰਦੇ ਹਾਂ, ਸੋਚਦੇ ਰਹਿੰਦੇ ਹਾਂ, ਮੈਂ ਫਲਾਨੀ ਜਗ੍ਹਾ ਜਾਣਾ ਸੀ, ਮੈਂ ਇੱਧਰ ਜਾਣਾ ਸੀ, ਉੱਧਰ ਜਾਣਾ ਸੀ, ਆਹ ਕੰਮ ਕਰਨਾ ਸੀ। ਨਹੀਂ ਬਈ, ਜਦੋਂ ਅਸੀਂ ਸੰਗਤ ਵਿੱਚ ਬੈਠੇ ਹੋਈਏ ਕਦੇ ਵੀ ਕੰਮਾਂ ਕਾਰਾਂ ਦਾ ਨਹੀਂ ਸੋਚਣਾ ਚਾਹੀਦਾ। ਉਦੋਂ ਸਾਡੇ ਕੰਮਾਂ ਦੀ ਜ਼ਿੰਮੇਵਾਰੀ, ਕਾਰ ਵਿਹਾਰ ਦੀ ਜ਼ਿੰਮੇਵਾਰੀ ਗੁਰੂ ਨਾਨਕ ਆਪਣੇ ਸਿਰ ਲੈ ਲੈਂਦਾ ਹੈ ਜਦੋਂ ਅਸੀਂ ਸੰਗਤ ਵਿੱਚ ਬੈਠੇ ਹੁੰਦੇ। ਅੱਜ ਰਾਣੀ ਮਹਿਲਾਂ ਵਿੱਚ ਗਈ ਤੇ ਰਾਜੇ ਨੇ ਪੁੱਛ ਕੀਤੀ, ਆਖਣ ਲੱਗਾ ਤੇਰੀ ਖੜਾਮ ਕਿੱਥੇ ਹੈ? ਰਾਣੀ ਨੇ ਆਖਿਆ, ਮੇਰੇ ਪੈਰਾਂ ਵਿੱਚ ਹੈ। ਬਈ ਮੈਂ ਪੁੱਛਿਆ

ਰਾਜਾ ਦੇਖ ਕੇ ਬੜਾ ਹੈਰਾਨ ਹੋਇਆ। ਮੈਂ ਤੇ ਇੱਕ ਖੜਾਮ ਚੁੱਕ ਲਿਆ ਸੀ, ਦੋਨੋਂ ਖੜਾਮਾਂ ਇਹਦੇ ਪੈਰਾਂ ਵਿੱਚ। ਜਿੱਥੇ ਖੜਾਮ ਲੁਕੋ ਕੇ ਜਾ ਕੇ ਰੱਖੀ ਹੈ, ਜਦੋਂ ਬਾਰੀ ਖੋਲ ਕੇ ਚਾਤ ਮਾਰੀ, ਉਹ ਖੜਾਮ ਇੱਥੇ ਹੈ ਹੀ ਨਹੀਂ। ਬੜਾ ਹੈਰਾਨ ਹੋਇਆ। ਰਾਣੀ ਆਖਣ ਲੱਗੀ, ਸਵਾਮੀ ਮੈਨੂੰ ਪਤਾ ਹੈ, ਮੈਂ ਜਾਣਦੀ ਹਾਂ ਕਿ ਤੁਸੀਂ ਮੇਰਾ ਪਿੱਛਾ ਜ਼ਰੂਰ ਕਰਦੇ ਹੋਵੋਗੇ ਕਿ ਇਹ ਕਿੱਥੇ ਜਾਂਦੀ ਹੈ। ਹੁਣ ਤੁਹਾਨੂੰ ਪਤਾ ਲੱਗ ਗਿਆ ਮੈਂ ਕਿੱਥੇ ਜਾਂਦੀ ਹਾਂ। ਮੈਂ ਸੰਗਤ ਵਿੱਚ ਜਾਂਦੀ ਹਾਂ, ਮੈਂ ਜਾਣ ਗਈ ਹਾਂ ਤੁਸੀਂ ਮੇਰਾ ਜੋੜਾ ਚੁੱਕ ਕੇ ਲਿਆਏ ਹੋਵੋਗੇ। ਆਖਣ ਲੱਗਾ, ਹਾਂ ਤਾਰਾ, ਮੈਂ ਹੀ ਤੇਰੀ ਖੜਾਮ ਚੁੱਕ ਕੇ ਲਿਆਇਆ ਹਾਂ, ਪਰ ਤੂੰ ਮੈਨੂੰ ਇਹ ਦੱਸ, ਇਹ ਤੇ ਮੈਂ ਚੁੱਕ ਲਿਆਇਆ ਸੀ ਤੇ ਤੇਰੇ ਪੈਰਾਂ ਵਿੱਚ ਕਿਵੇਂ? ਪਿਆਰ ਵਿੱਚ ਭਿੱਜ ਕੇ ਆਖਣ ਲੱਗੀ, ਜਦੋਂ ਸੰਗਤ ਅਰਦਾਸ ਕਰਦੀ ਹੈ ਨਾ ਤੇ ਗੁਰੂ ਰਹਿਮਤ ਕਰਦਾ ਹੈ। ਸਵਾਮੀ ਕੀਰਤਨ ਵਿੱਚ ਬੜੀਆਂ ਬਖਸ਼ਿਸ਼ਾਂ ਨੇ, ਕੀਰਤਨ ਵਿੱਚ ਬੜੀਆਂ ਹੀ ਰਹਿਮਤ।

ਸਾਰੀ ਸੰਗਤ ਨੇ ਮਿਲ ਕੇ ਅਰਦਾਸ ਕੀਤੀ ਤੇ ਤਾਂ ਮੇਰੀ ਖੜਾਮ ਵਾਪਸ ਆਈ। ਜਦੋਂ ਇਸ ਤਰ੍ਹਾਂ ਤਾਰਾ ਰਾਣੀ ਨੇ ਦੱਸਿਆ ਨਾ, ਅੱਜ ਰਾਜੇ ਦਾ ਵੀ ਸਿਰ ਚੁੱਕ ਗਿਆ, ਆਖਣ ਲੱਗਾ ਮੈਨੂੰ ਵੀ ਲੈ ਕੇ ਜਾਇਆ ਕਰ ਸੰਗਤ ਵਿੱਚ। ਮੈਂ ਜਾਣਦਾ ਹੀ ਨਹੀਂ ਸੀ ਵੀ ਕੀਰਤਨ ਵਿੱਚ ਐਡੀਆਂ ਰਹਿਮਤਾਂ ਨੇ। ਸੋ ਸਤਸੰਗੀਓ, ਅੱਜ ਇਹ ਰਾਜਾ ਵੀ ਕੀਰਤਨ ਵਿੱਚ ਜਾਂਦਾ ਹੈ, ਹੁਣ ਇਹ ਵੀ ਕੀਰਤਨ ਵਿੱਚ ਬੈਠ ਕੇ ਸਵਾਲ ਸਫਲੇ ਕਰਦਾ ਹੈ। ਸੋ ਗੁਰੂ ਪਿਆਰਿਓ, ਕੀਰਤਨ ਵਿੱਚ ਬੜੀਆਂ ਹੀ ਰਹਿਮਤਾਂ ਨੇ। ਜਿਹੜਾ ਕੀਰਤਨ ਵਿੱਚ ਬਹਿੰਦਾ ਹੈ ਉਹਨੂੰ ਘਾਟਾ ਨਹੀਂ ਪੈਂਦਾ। ਕਈ ਵਾਰ ਅਸੀਂ ਸੋਚ ਲੈਂਦੇ ਹਾਂ ਵੀ ਘੰਟਾ ਦੋ ਘੰਟੇ ਜੇ ਗੁਰਦੁਆਰੇ ਬੈਠਾਂਗੇ ਸ਼ਾਇਦ ਸਾਨੂੰ ਕੰਮ ਵਿੱਚ ਘਾਟਾ ਪੈ ਜਾਵੇਗਾ। ਕਦੇ ਵੀ ਘਾਟਾ ਨਹੀਂ ਪੈਂਦਾ। ਜਿਹੜੇ ਸਵਾਸ ਅਸਾਂ ਗੁਰੂ ਦੇ ਕੀਰਤਨ ਵਿੱਚ ਬੈਠ ਕੇ ਗੁਜ਼ਾਰੇ ਨੇ ਨਾ, ਉਹਨਾਂ ਸਵਾਸਾਂ ਦੇ ਬਦਲੇ ਤੇ ਕਿੰਨੇ ਗੁਣਾ ਜ਼ਿਆਦੀਆਂ ਰਹਿਮਤਾਂ ਗੁਰੂ ਦਿੰਦਾ ਹੈ। ਬਹੁਤ ਰਹਿਮਤਾਂ ਮਿਲਦੀਆਂ ਨੇ। 24 ਘੰਟਿਆਂ ਵਿੱਚ 2.5-3 ਘੰਟੇ ਸਵਾਸਾਂ ਦਾ ਦਸਬੰਧ ਬਣਦਾ ਹੈ। ਇਹ ਕੀਰਤਨ ਵਿੱਚ ਬੈਠ ਕੇ ਗੁਜ਼ਾਰ ਦਈਏ ਨਾ ਤੇ 24 ਘੰਟਿਆਂ ਦੇ ਸਵਾਸ ਸਫਲੇ ਹੋ ਜਾਂਦੇ ਨੇ। ਇਹ ਆਪਾਂ ਖਿਆਲ ਰੱਖਣਾ ਹੈ। ਸ਼ੁਭਾ ਸ਼ਾਮ ਸੰਗਤ ਵਿੱਚ ਬੈਠਣਾ ਹੈ।

ਤੁਰਦੇ ਹਾਂ ਨਾ ਤੇ ਦਿਨ ਭਰ ਦੇ ਵਿੱਚ ਜਿੰਨੇ ਵੀ ਕਾਰ ਵਿਹਾਰ ਕਰਦੇ ਹਾਂ ਤੇ ਗੁਰੂ ਨਾਨਕ ਆਪ ਕਰਾ ਲੈਂਦਾ ਹੈ। ਚੰਗੇ ਚੰਗੇ ਕੰਮ ਜਦੋਂ ਨਿਤਨੇਮ ਕਰਕੇ ਕਰੋ ਜਾਈਏ ਤੇ ਗੁਰੂ ਨਾਨਕ ਸਾਰੇ ਦਿਨ ਭਰ ਦੇ ਕੰਮ ਆਪ ਚੰਗੇ ਚੰਗੇ ਕਰਾ ਲੈਂਦਾ ਹੈ।

ਪਾਸੇ ਮਾੜਾ ਸੁਪਨਾ ਵੀ ਨਹੀਂ ਆਉਂਦਾ। ਇਹ ਨਿਤਨੇਮ ਗੁਰੂ ਨਾਨਕ ਦੀ ਬਾਹ ਹੈ, ਗੁਰੂ ਨਾਨਕ ਦੀ ਬਾਹ ਨਹੀਂ ਛੱਡਣੀ। ਜਦੋਂ ਅਸੀਂ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ ਛੱਡ ਦਿੰਦੇ ਹਾਂ, ਨਿਤਨੇਮ ਕਰਨਾ ਛੱਡ ਦਿੰਦੇ ਹਾਂ, ਸੱਚ ਜਾਣੋ ਅਸੀਂ ਗੁਰੂ ਨਾਨਕ ਦੀ ਬਾਹ ਛੱਡ ਦਿੰਦੇ ਹਾਂ। ਨਹੀਂ ਬਈ, ਅਸੀਂ ਗੁਰੂ ਨਾਨਕ ਦੀ ਬਾਹ ਨਹੀਂ ਛੱਡਣੀ, ਨਿਤਨੇਮ ਕਰਨਾ ਹੈ। ਰੋਜ਼ ਸੰਗਤ ਵਿੱਚ ਬੈਠ ਕੇ ਗੁਰੂ ਦਾ ਕੀਰਤਨ ਸੁਣਨਾ ਹੈ। ਕੀਰਤਨ ਵਿੱਚ ਬੜੀਆਂ ਬਖਸ਼ਾਂ ਨੇ, ਤੇਰੀ ਬਾਣੀ ਵਿੱਚ ਬੜੀਆਂ ਰਹਿਮਤਾਂ ਨੇ। ਸਾਧ ਸੰਗਤ ਮਿਲ ਗਾਮ ਦੇ, ਰਾਤੀ ਜਾਏ ਸੁਣੇ ਗੁਰਬਾਣੀ। ਅਤਾਰਾ ਰਾਣੀ ਦੀ ਉਦਾਹਰਣ ਦੇ ਕੇ ਭਾਈ ਗੁਰਦਾਸ ਜੀ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਕੀਰਤਨ ਵਿੱਚ ਬੈਠੇਗਾ ਨਾ, ਦੁਨੀਆਂ ਦੇ ਦੁੱਖਾਂ ਕਲੇਸ਼ਾਂ ਤੋਂ ਸਤਿਗੁਰੂ ਤੈਨੂੰ ਆਪ ਬਚਾ ਲਵੇਗਾ।

ਸਤਿਕਾਰਯੋਗ ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਸਵਾਨੇ ਹਯਾਤ ਅੰਦਰ, ਆਟੋਬਾਇਓਗ੍ਰਾਫੀ ਅੰਦਰ, ਆਤਮ ਕਥਾ ਲਿਖਦਿਆਂ ਹੋਇਆਂ ਇਹ ਸਤਰਾਂ ਆਪ ਕਲਮਬੰਦ ਕੀਤੀਆਂ ਨੇ, ਜਿਨ੍ਹਾਂ ਦਾ ਕੀਰਤਨ ਗੁਰੂ ਦੀ ਬਖਸ਼ਿਸ਼ ਤੇ ਆਪ ਸਭਸ ਦੀ ਅਸੀਸ ਨਾਲ ਹੋਇਆ ਹੈ। ਇਨ੍ਹਾਂ ਦੋਹਾਂ ਹੀ ਸ਼ਲੋਕਾਂ ਤੋਂ ਪਲੀ ਪਾਂਤ ਉਹ ਨਕਸ਼ਾ ਸੂਖਸ਼ਮ ਨੇਤਰਾਂ ਦੇ ਅੱਗੇ ਮੁਨਕਸ਼ ਹੋ ਜਾਂਦਾ ਹੈ, ਉਹ ਚਿੱਤਰ ਸਾਹਮਣੇ ਆ ਜਾਂਦਾ ਹੈ ਜੋ ਇਨ੍ਹਾਂ ਸ਼ਲੋਕਾਂ ਵਿੱਚ ਗੁਰੂ ਸਾਹਿਬ ਜੀ ਨੇ ਦੱਸਣ ਦਾ ਯਤਨ ਕੀਤਾ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਹੋਈ, ਮੈਨੂੰ ਹਜ਼ੂਰੀ ਦਾ ਨਿਆਜ਼ ਮਿਲਿਆ, ਪ੍ਰਵਾਨਗੀ ਹੋਈ, ਪਰਮੇਸ਼ਰ ਨੇ ਥਾਪੜਾ ਦਿੱਤਾ, ਨਿਹਾਲ ਕੀਤਾ। ਮਹਾਨ ਤਪਸਵੀ, ਤੇਰਾ ਜ਼ੁਹਦ, ਪਰਹੇਜ਼ਗਾਰੀ, ਸੰਜਮ, ਤਪ, ਤਪੱਸਿਆ ਸਵੀਕਾਰ। ਮੈਂ ਸਮੂਹ ਤਪੀਆਂ ਵਿੱਚੋਂ ਤੈਨੂੰ ਸਰਮਾਉਰ ਦਰਜਾ ਦਿੰਦਾ ਹੋਇਆ ਇੱਕ ਗੈਰ ਮਾਮੂਲੀ ਕੰਮ ਤੇਰੇ ਸਪੁਰਦ ਕਰਦਾ ਹਾਂ। ਇੱਕ ਮਾਮੂਲੀ ਹੁੰਦਾ ਹੈ, ਇੱਕ ਗੈਰ ਮਾਮੂਲੀ ਐਂਡ ਐਕਸਟਰਾ ਆਰਡੀਨਰੀ ਕੰਮ, ਜਿਸ ਨੂੰ ਨੇਪਰੇ ਚਾੜਨ ਦੀ ਮੈਨੂੰ ਪੂਰਨ ਆਸ਼ਾ ਹੈ ਕਿ ਤੁਸਾਂ ਪਰਮ ਪਰਮ ਕੋਸ਼ਿਸ਼ ਕਰੋਗੇ। ਮੈਂ ਖਾਮੋਸ਼ ਖਲੋਤਾ ਸਾਂ ਗੁਰਦੇਵ, ਪਰਮੇਸ਼ਰ ਨੇ ਉਸ ਕੰਮ ਦਾ ਜ਼ਿਕਰ ਕਰ ਦਿੱਤਾ ਕਿ ਤੁਸਾਂ ਮਾਤਲੋਕ ਵਿੱਚ ਜਾਓਗੇ ਅਤੇ ਧਰਮ ਚਲਾਉਣ ਦਾ ਹਰ ਮੁਮਕਿਨ ਯਤਨ ਕਰੋਗੇ, ਧਰਮ ਵਿਰੋਧੀ ਲੋਕਾਂ ਨੂੰ ਉਪਦੇਸ਼ ਨਾਲ ਵੀ, ਅਮਲੀ ਤੌਰ ਤੇ ਵੀ, ਕਲਮ ਨਾਲ ਵੀ, ਬਚਨਾਂ ਨਾਲ ਵੀ, ਕਰਮਾਂ ਨਾਲ ਵੀ, ਮਨ ਬਚ ਕਰਮ ਨਾਲ ਵੀ।

ਮੈਂ ਇੱਕ ਅੱਗੇ ਇੱਕ ਸ਼ੇਰ ਕਿਹਾ ਸੀ, ਇੱਕ ਅਦੀਬ ਕਹਿੰਦਾ, ਜਬ ਤੱਕ ਥਾ ਦਮ ਮੇ ਦਮ ਨਾ ਝੁਕੇ ਆਸਮਾਨ ਸੇ ਹਮ। ਜਿਸ ਬੰਦੇ ਨੇ ਮੈਂ ਲਾਈ ਹੁੰਦੀ ਹੈ ਨਾ, ਉਹਦਾ ਇਹ ਹਾਲ ਹੈ। ਉਹ ਕਹਿੰਦਾ, ਜਬ ਤੱਕ ਥਾ ਦਮ ਮੇ ਦਮ ਨਾ ਝੁਕੇ ਆਸਮਾਨ ਸੇ ਹਮ, ਜਬ ਮੌਤ ਆ ਗਈ ਤੋ ਜ਼ਮੀਨ ਨੇ ਦਬਾ ਲਿਆ। ਬੋਲੋ ਸ੍ਰੀ। ਐਵੇਂ ਤੂੰ ਇਸ ਮੈਂ ਦੇ ਵਿੱਚ ਲੱਗਾ ਹੋਇਆ। ਸਾਹਿਬ ਕਹਿੰਦੇ ਨੇ, ਜੇ ਤੂੰ ਕਿਤੇ ਸਤਿਗੁਰ ਦੀ ਬਾਣੀ ਵੱਲ ਖਿਆਲ ਕਰੇ, ਸਤਿਗੁਰ ਦੀ ਬਾਣੀ ਵੱਲ ਤੂੰ ਧਿਆਨ ਦੇਵੇਂ, ਤੇ ਸਤਿਗੁਰ ਜੀ ਨੇ ਮੈਂ ਸ਼ਬਦ ਤੇ ਉਚਾਰਿਆ ਕਈ ਵਾਰੀ ਆਏ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਲੇਕਿਨ ਉਸ ਮੈਂ ਦੇ ਅਰਥ ਹੋਰ ਨੇ। ਉਸ ਮੈਂ ਦਾ ਅਰਥ ਈਗੋ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਦਾ ਅਰਥ ਹੈ ਸਭ ਕੁਝ ਆਪਣਾ ਨਿਛਾਵਰ ਕਰ ਦੇਣਾ। ਬੋਲੋ ਸ੍ਰੀ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ,

ਇੱਕ ਫਿਲਾਸਫਰ ਦੀ ਗੱਲ ਚੇਤੇ ਆਈ, ਧਿਆਨ ਦੇਣਾ ਜ਼ਰਾ। ਰਸਨਾ ਪਵਿੱਤਰ ਕੋ ਸਾਰੇ ਪਿਆਰ ਨਾਲ ਆਖੋ ਸਤਨਾਮ, ਸਾਰੇ ਆਖੋ ਜੀ ਸਤਨਾਮ। ਇੱਕ ਫਕੀਰ ਸਾਰਾ ਦਿਨ ਉਹਨੇ ਆਪਣੇ ਖੁਦਾ ਨੂੰ ਯਾਦ ਕਰਦੇ ਰਹਿਣਾ, ਮਾਲਾ ਫੇਰਦੇ ਰਹਿਣਾ। ਕਿਤੇ ਕੁਝ ਮਿਲ ਗਿਆ ਖਾ ਲੈਣਾ, ਕਿਤੇ ਨਾ ਮਿਲਿਆ ਅੱਲਾ ਹੀ ਅੱਲਾ ਖੈਰ ਸੱਲਾ। ਇੱਕ ਦਿਨ ਮਾਲਾ ਫਿਰਦਾ ਫਿਰਦਾ ਇਹਦੇ ਮਨ ਵਿੱਚ ਗੱਲ ਆ ਗਈ, ਕਹਿੰਦੇ ਮੇਰੇ ਖੁਦਾ, ਕਹਿੰਦੇ ਮੈਂ ਤੇਰਾ ਇਤਨਾ ਨਾਮ ਜਪਦਾ, ਤੇਰੀ ਮੈਂ ਇਤਨੀ ਬੰਦਗੀ ਕਰਦਾ ਹਾਂ, ਤੂੰ ਮੈਨੂੰ ਦਿੱਤਾ ਤੇ ਕੁਝ ਨਹੀਂ, ਖਿਆਲ ਕਰਨਾ ਜ਼ਰਾ। ਕਹਿੰਦੇ ਤੂੰ ਮੈਨੂੰ ਦਿੱਤਾ ਤੇ ਕੁਝ ਨਹੀਂ, ਚਲਾ ਗਿਆ ਜਾ ਕੇ ਅਰਜ਼ੋਈ ਕੀਤੀ ਆਪਣੇ ਖੁਦਾ ਦੇ ਅੱਗੇ, ਨਿਵਾਜ ਪੜੀ, ਝੋਲੀ ਅੱਡ ਕੇ ਕਹਿੰਦਾ ਮੇਰੇ ਖੁਦਾ, ਅੱਜ ਮੈਂ ਤੇਰੇ ਕੋਲੋਂ ਕੁਝ ਮੰਗਣ ਆਇਆ, ਕੁਝ ਲੈਣ ਆਇਆ ਤੇਰੇ ਕੋਲ। ਆਵਾਜ਼ ਆਈ ਕਹਿੰਦੇ ਫਕੀਰ ਸਾਈਂ ਕੀ ਚਾਹੁੰਦਾ? ਕਹਿੰਦੇ ਮੇਰੇ ਮਾਲਕਾ, ਤੂੰ ਚੰਗੀ ਤਰ੍ਹਾਂ ਜਾਣਦਾ ਮੈਂ ਤੇਰੇ ਕੋਲ ਕਿਸ ਵਾਸਤੇ ਆਇਆ। ਐ ਵੇਖ ਤੇਰੀ ਬੰਦਗੀ ਕਰਨ ਵਾਲਿਆਂ ਦਾ ਹਾਲ, ਮੇਰਾ ਕੁਰਤਾ ਵੀ ਫਟਿਆ ਹੋਇਆ, ਦਸਤਾਰ ਵੀ ਫਟੀ ਹੈ, ਪੈਰਾਂ ਵਿੱਚ ਜੋੜਾ ਵੀ ਨਹੀਂ, ਕਿਤੇ ਤੇ ਕਿਸੇ ਦਰਵਾਜ਼ੇ ਤੋਂ ਤਾਂ ਮੈਨੂੰ ਖੈਰ ਮਿਲ ਜਾਂਦੀ ਹੈ ਤੇ ਕਿਸੇ ਦਰਵਾਜ਼ੇ ਤੋਂ ਕਹਿੰਦੇ ਨੇ ਜਾ ਭਾਈ ਜਾ ਅਗਲੇ ਦਰਵਾਜ਼ੇ ਤੇ ਜਾ, ਇੱਥੇ ਕੁਝ ਨਹੀਂ। ਅਕਸਰ ਐਸਾ ਹੁੰਦਾ ਹਰ ਦਰਵਾਜ਼ੇ ਤੋਂ ਖੈਰ ਵੀ ਨਹੀਂ ਮਿਲਦੀ, ਖੈਰ ਲੈਣ ਵਾਸਤੇ ਦਰਵਾਜ਼ਾ ਤੇ ਇੱਕੋ ਹੀ ਚਾਹੀਦਾ, ਬੋਲੋ ਸ੍ਰੀ। ਅਗਰ ਕੋਈ ਇਸਨੂੰ ਸਮਝ ਸਕੇ ਤਾਂ ਹਰ ਦਰਵਾਜ਼ਿਓਂ ਖੈਰ ਨਹੀਂ ਮਿਲਦੀ, ਇੱਕ ਘਰੋਂ ਹੀ ਖੈਰ ਮਿਲਣੀ ਹੈ, ਇੱਕ ਹੀ ਦਹਿਲੀਜ਼ ਦੇ ਅੰਦਰ ਪੈਰ ਭਰਨਾ ਪਵੇਗਾ, ਇੱਕ ਦਰਵਾਜ਼ੇ ਦੇ ਅੰਦਰ ਆਉਣਾ ਪਵੇਗਾ, ਫਿਰ ਉੱਥੋਂ ਖੈਰ ਮਿਲੇਗੀ ਤੇ ਫਿਰ ਸਾਡੀ ਝੋਲੀ ਭਰੇਗੀ। ਬੋਲੋ ਸ੍ਰੀ। ਕਹਿਣ ਲੱਗੇ ਫਕੀਰ ਸਾਈਂ ਚਾਹੁੰਦਾ ਕੀ ਹੈ? ਕਹਿਣ ਲੱਗੇ ਕੁਝ ਤਾਂ ਮੇਰੀ ਝੋਲੀ ਪਾ ਦੇ, ਕੁਝ ਤਾਂ ਰਹਿਮਤ ਕਰ। ਕਹਿਣ ਲੱਗੇ ਅੱਛਾ ਜਾ ਤੇਰੀ ਝੋਲੀ ਵਿੱਚ ਇੱਕ ਪਾਇਆ, ਓਨਲੀ ਵਨ। ਗੱਲ ਬੜੀ ਸਮਝਣ ਵਾਲੀ ਹੈ, ਜੇ ਯਾਦ ਰਹੀ ਤਾਂ ਬੜੀ ਕੰਮ ਆਏਗੀ ਇਸ ਜੀਵਨ ਦੇ ਵਿੱਚ ਇਹ ਘਟਨਾ, ਜੇ ਭੁੱਲ ਗਈ ਤੇ ਫਿਰ ਕੋਈ ਲਾਭ ਨਹੀਂ, ਕਿਸੇ ਕਿਸਮ ਦਾ ਕੋਈ ਬੈਨੀਫਿਟ ਨਹੀਂ। ਇਸ ਜੀਵਨ ਲਈ ਇਹ ਬੜਾ ਜ਼ਰੂਰੀ ਹੈ ਕਿ ਰੋਜ਼ ਨਾਮਚਾ ਸਾਡਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ, ਖਾਲੀ ਕਿੱਥੇ ਦਿਖਾਵੇ ਤੇ ਸਿੱਖ ਤਾਂ ਨਹੀਂ ਰਹਿ ਗਏ, ਖਾਲੀ ਸ਼ਕਲ ਸੂਰਤ ਵੱਲੋਂ ਤੇ ਸਿੱਖ ਨਹੀਂ ਰਹਿ ਗਏ, ਸਿੱਖ ਵਾਲਾ ਉਹਦੇ ਅੰਦਰ ਜੀਵਨ ਵੀ ਹੈ ਕਿ ਨਹੀਂ,
ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨਾਂ ਵਾਂਗ ਗੁਰਸਿੱਖ ਆਪਣੇ ਮਾਰਗ ਤੇ ਚੱਲ ਰਿਹਾ ਹੈ ਵੀ ਹੈ ਕਿ ਨਹੀਂ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਹੀ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਕਿਆ ਇਸ ਮਾਰਗ ਤੇ ਚੱਲ ਵੀ ਰਿਹਾ ਕਿ ਨਹੀਂ ਚੱਲ ਰਿਹਾ? ਨਿਰਾ ਪੂਰਾ ਰੂਪ ਧਾਰ ਲੈਣਾ ਵੀ ਕਾਫੀ ਨਹੀਂ ਹੈ, ਰੂਪ ਤੇ ਧਾਰਨਾ ਹੀ ਹੈ, ਇਹ ਤੇ ਸਾਹਿਬ ਦਾ ਹੁਕਮ ਹੈ। ਲੇਕਿਨ ਰੂਪ ਧਾਰਨ ਦੇ ਨਾਲ ਤੇਰੇ ਜੀਵਨ ਵਿੱਚ ਕਿਤਨਾ ਬਦਲਾਵ ਆਇਆ, ਤੇਰੇ ਹਿਰਦੇ ਵਿੱਚ ਕਿਤਨਾ ਬਦਲਾਵ ਆਇਆ, ਤੇਰਾ ਮਨ ਦਾ ਢਾਂਚਾ ਕਿਵੇਂ ਬਦਲਿਆ, ਉਸ ਗੱਲ ਦਾ ਖਿਆਲ ਹੈ। ਜਾਂ ਕਦੀ ਤੂੰ ਸਾਹਿਬ ਦੇ ਦਰ ਆ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਆ ਗਏ, ਇਹ ਕਦੀ ਅਰਦਾਸ ਕੀਤੀ ਹੈ? ਪਾਤਸ਼ਾਹ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ ਮੇਰਾ। ਕਹਿੰਦੇ ਚੰਗਾ ਫਕੀਰ ਸਾਈਂ ਝੋਲੀ ਕਰ, ਤੇਰੀ ਝੋਲੀ ਵਿੱਚ ਇੱਕ ਪਾਇਆ, ਓਨਲੀ ਵਨ। ਆਖਣ ਲੱਗੇ ਮੇਰੇ ਮੌਲਾ ਬਸ, ਐਡੇ ਵੱਡੇ ਖਜ਼ਾਨੇ ਵਿੱਚ ਤੇਰੇ ਕੋਲ ਇੱਕ ਹੀ ਹੈ? ਕਹਿੰਦੇ ਜਾ ਲੈ ਜਾ, ਇਸ ਇੱਕ ਵਿੱਚ ਬੜੀ ਬਰਕਤ ਹੈ। ਬੋਲੋ ਸਿਰੇ, ਬੜੀ ਬਰਕਤ। ਕਹਿੰਦਾ ਚੰਗਾ ਤੇਰੀ ਮਰਜ਼ੀ, ਲੋਕਾਂ ਨੂੰ ਖਜ਼ਾਨੇ ਲੁਟਾਈ ਜਾਂਦਾ ਤੇ ਮੈਂ ਤੇਰੇ ਦਰ ਤੇ ਆਇਆ, ਨਾਮ ਜਪਣ ਵਾਲਾ ਬੰਦਾ ਮੈਨੂੰ ਇੱਕ ਹੀ ਦਿੱਤਾ ਜੀ, ਚਲਾ ਗਿਆ। ਥੋੜੇ ਕੁ ਦਿਨ ਬੀਤੇ ਨਾ, ਉਹ ਇੱਕ ਦੇ ਨਾਲ ਇੱਕ ਸਿਫਰ ਲੱਗ ਗਿਆ ਸਾਧ ਸੰਗਤ। ਬੋਲੋ ਸਿਰੇ, ਤੇ ਲੱਗਾ ਕਿਹਦੇ ਨਾਲ? ਇੱਕ ਹੈ ਸੀ ਤੇ ਸਿਫਰ ਲੱਗਾ ਨਾ, ਜੇ ਇੱਕ ਹੀ ਨਾ ਹੁੰਦਾ ਤਾਂ ਸਿਫਰ ਕਿੱਥੋਂ ਲੱਗਣਾ? ਸਿਫਰ ਨਾਲ ਤੇ ਇੱਕ ਲੱਗਦਾ ਨਹੀਂ, ਦਸ ਹੋ ਗਏ। ਥੋੜਾ ਕੁ ਟਾਈਮ ਹੋਰ ਬੀਤਿਆ, ਇੱਕ ਹੋਰ ਲੱਗ ਗਿਆ, ਸੌ ਹੋ ਗਏ। ਹੁਣ ਸਿਫਰ ਲੱਗਦੇ ਜਾ ਰਹੇ ਨੇ ਸਾਧ ਸੰਗਤ। ਆਓ ਇੱਕ ਵਾਰੀ ਗੁਰੂ ਨੂੰ ਜਪ ਲਈਏ ਸਾਰੇ।

कहने लगे, क्यों ना मैं तेरा एक वापस करा हूं, बाकी तो सारा मैं इकट्ठा किया, तुर पिया। फिर पहुंच गया उथे ही जिथे नमाज पढ़ के सारा कुछ प्राप्त किया। अल्लाह अल्लाह करी जांदा, कहना मेरे खुदा आवाज आई, आख लगे फकीर साई हुण की लैण आया, आख लगा मेरे मौला हुण मैं लैण नहीं आया, हुण मैं देण आया। बोलो श्री, किते साडी हालत इदां दी तां नहीं, किते असीं देण जोगे की आ गुरु नूं। जिस गुरु ने सानूं ਕਿਦਣਾ ਤੋਂ ਸ਼ੇਰ ਬਣਾਉਣ ਵਾਸਤੇ, ਸਿੱਖ ਨੂੰ ਸਿੱਖਿਆ ਦੇ ਕੇ ਗੁਰਸਿੱਖ ਬਣਾਉਣ ਵਾਸਤੇ ਆਪਣਾ ਪਰਿਵਾਰ ਤੱਕ ਕੁਰਬਾਨ ਕਰ ਦਿੱਤਾ, ਉਸ ਗੁਰੂ ਨੂੰ ਅਸੀਂ ਕੀ ਦੇ ਸਕਦੇ ਹਾਂ? ਸਾਧ ਸੰਗਤ ਬੋਲੋ ਸਿਰੇ, ਅਸਾਂ ਤਾਂ ਗੁਰੂ ਕੋਲੋਂ ਲਿਆ ਹੀ ਨਹੀਂ। ਅੱਖ ਲੱਗੇ ਪਹਿਲੇ ਭਿਖਾਰੀ ਬਣ ਕੇ ਆਇਆ ਸੀ, ਹੁਣ ਦਾਤਾ ਬਣ ਰਿਹਾ। ਆਖਣ ਲੱਗੇ ਕੀ ਦੇਣ ਆਇਆ? ਆਖਣ ਲੱਗੇ ਮੇਰੇ ਮੌਲਾ, ਮੈਂ ਤੇ ਤੇਰੇ ਕੋਲ ਬੜਾ ਕੁਝ ਮੰਗਣ ਆਇਆ ਸੀ, ਤੂੰ ਮੈਨੂੰ ਇੱਕ ਹੀ ਦਿੱਤਾ, ਇਸ ਕਰਕੇ ਇੱਕ ਆਪਣਾ ਵਾਪਸ ਲੈ ਲਿਆ, ਹੁਣ ਮੈਂ ਬਹੁਤ ਸਾਰਾ ਇਕੱਠਾ ਕਰ ਲਿਆ। ਬੋਲੋ ਸ੍ਰੀ, ਮੇਰੇ ਕੋਲ ਮੁੱਕਣ ਵਾਲਾ ਨਹੀਂ। ਆਖਣ ਲੱਗੇ ਅੱਛਾ, ਬੜਾ ਸਿਆਣਾ ਹੋ ਗਿਆ, ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈਏ, ਬਹੁਤੀ ਚਤਰਾਈ ਬਹੁਤੀ ਸਿਆਣਪ ਬਹੁਤੀ ਚਲਾਕੀ। ਸਾਹਿਬ ਬਾਣੀ ਵਿੱਚ ਕਹਿੰਦੇ ਨੇ ਇਹ ਤੇਰੇ ਕੰਮ ਨਹੀਂ ਆਉਣੇ, ਮਤਾ ਕਿਤੇ ਭੁਲੇਖੇ ਵਿੱਚ ਹੋਵੇ ਤੂੰ, ਮਤਾ ਕਿਤੇ ਗਲਤ ਫਹਿਮੀ ਵਿੱਚ ਹੋਵੇ ਤੂੰ। ਆਖਣ ਲੱਗੇ ਸੋਚ ਲੈ, ਕਹਿੰਦਾ ਮੈਂ ਸੋਚ ਕੇ ਹੀ ਆਇਆ। ਕਹਿਣ ਲੱਗੇ ਠੀਕ ਹੈ, ਵਾਪਸ ਲੈ ਲਿਆ, ਚਲਾ ਗਿਆ। ਹੁਣ ਸਾਧ ਸੰਗਤ ਜਿਹੜੀ ਇੱਕ ਰੂਪੀ ਬਰਕਤ ਸੀ ਉਹ ਤਾਂ ਵਾਪਸ ਕਰ ਗਿਆ, ਤੇ ਪਿੱਛੇ ਕੀ ਰਹਿ ਗਿਆ? ਉਹ ਸਿਫਰ ਕਿੰਨੇ ਕੁ ਦਿਨ ਰਹਿਣੇ ਸਨ? ਹੌਲੀ ਹੌਲੀ ਹੌਲੀ ਹੌਲੀ ਭੋਗ ਪੈ ਗਿਆ, ਉਹੀ ਫਟਿਆ ਚੋਲਾ, ਪੈਰਾਂ ਵਿੱਚ ਜੋੜਾ ਵੀ ਨਹੀਂ, ਹੁਣ ਨੌਕਰ ਚਾਕਰ ਵੀ ਸਾਰੇ ਦੌੜ ਗਏ, ਹਾਥੀ ਘੋੜੇ ਵੀ ਵਿਕ ਗਏ, ਮਹਿਲ ਵੀ ਵਿਕ ਗਏ, ਮਾੜੀਆਂ ਵੀ ਵਿਕ ਗਈਆਂ, ਸਭ ਕੁਛ ਵਿਕ ਗਿਆ। ਹੱਥ ਵਿੱਚ ਠੂਠਾ ਫੜਿਆ ਹੋਇਆ ਫਿਰ ਉੱਥੇ ਹੀ ਆ ਗਿਆ, ਮੇਰੇ ਮੌਲਾ ਮੈਨੂੰ ਇੱਕ ਵਾਪਸ ਕਰ ਦੇ। ਬੋਲੋ ਸ੍ਰੀ, ਫਿਰ ਆਵਾਜ਼ ਆਈ, ਆਖਣ ਲੱਗੇ ਫਕੀਰ ਸਾਈਂ ਜਾ, ਹੁਣ ਭੁੱਖਾ ਨਹੀਂ ਰਹਿੰਦਾ ਤੂੰ, ਕਿ ਮੇਰਾ ਨਾਮ ਜਪਿਆ, ਮੇਰੇ ਨਾਲ ਜੁੜਿਆ, ਮੇਰੀ ਬੰਦਗੀ ਕੀਤੀ ਹੈ, ਤੂੰ ਭੁੱਖਾ ਨਹੀਂ ਰਹਿੰਦਾ। ਲੇਕਿਨ ਉਹ ਇੱਕ ਹੁਣ ਹੋਰ ਕੋਈ ਲੈ ਗਿਆ,

ਆਸਣਾ ਪਵਿੱਤਰ ਕਰਿਆ ਕਰੋ। ਪੋਥੀਆਂ ਸਾਹਮਣੇ ਰੱਖਣ ਦਾ ਇਹੋ ਹੀ ਇੱਕ ਫਾਇਦਾ ਹੈ, ਇਨਸਾਨ ਚੰਗੀ ਤਰ੍ਹਾਂ ਬੋਲ ਸਕਦਾ ਹੈ। ਇਸ ਲਈ ਸਾਰੇ ਪਿਆਰ ਨਾਲ ਕਰੀਬਨ ਸਾਰੀ ਸੰਗਤ ਹੀ ਪੋਥੀਆਂ ਰੱਖਦੀ ਹੈ, ਫਿਰ ਪੜ੍ਹਦੇ ਕਿਉਂ ਨਹੀਂ? ਪੜ੍ਹੋ ਸਾਰੇ, ਕੋਈ ਰਸਨਾ ਖਾਲੀ ਨਾ ਰਵੇ। ਆਓ ਸਾਹਿਬ ਪੰਚਮ ਪਾਤਸ਼ਾਹ ਜੀ ਦੀਆਂ ਕੈਸੀਆਂ ਇਹ ਪਿਆਰੀਆਂ ਤੁਕਾਂ ਨੇ, ਪੜ੍ਹੋ ਸਾਰੇ।

ਅਸੀਂ ਤੁਹਾਡੇ ਪਿੱਛੇ ਪਿੱਛੇ ਤੁਰਨੇ ਹਾਂ। ਇੰਨਾ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਪਿੱਛੇ ਆਏ ਤੇ ਪਿੱਛੇ ਹੁੰਦੇ ਸਾਰੇ ਅਲੋਪ ਹੋ ਗਏ ਤੇ ਨਾਲ ਹੀ ਬਦਲੀ ਅਲੋਪ ਹੋ ਗਏ। ਇਹ ਪੀਰ ਲੱਗਾ ਧੁੱਪੇ ਸੜਨ, ਚਾਰ ਸਵੇਰੇ ਲੱਭਦਾ ਪਰ ਨਾ ਬਦਲੀ ਲੱਭੀ ਨਾ ਧੰਨ ਗੁਰੂ ਨਾਨਕ ਸਾਹਿਬ। ਤੇ ਕਹਿਣ ਲੱਗਾ ਮਨਾ ਰੱਬ ਦਾ ਰੂਪ ਤਾਂ ਮੇਰੇ

ਦੀ ਟਹਿਲ ਕਰਿਆ ਕਰਦਾ ਸੀ, ਸੇਵਾ ਕਰਿਆ ਕਰਦਾ ਸੀ। ਪਿਛਲੀ ਰਾਤੀ ਫਜ਼ਰ ਦੀ ਨਿਵਾਜ਼ ਤੋਂ ਪਹਿਲਾਂ ਸਫਾਈ ਕਰਨ, ਸਫਾਈ ਕਰਾਉਣ ਦੀ ਸੇਵਾ ਇਸ ਜੀਵਨ ਨੇ ਆਪਣੇ

ਤਾਂ ਉਸ ਜੀਵਨ ਨੇ ਆਪਣੀ ਗੱਲ ਦੁਹਰਾਈ ਕਿ ਤੂੰ ਮੱਕੇ ਵੱਲ ਪੈਰ ਕਰਕੇ ਪਿਆ ਤਾਂ ਉਹ ਆਦਮੀ ਕੌਣ ਹੈ? ਧੰਨ ਗੁਰੂ ਨਾਨਕ ਸਾਹਿਬ। ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਅੰਗੜਾਈ ਲੈ ਕੇ ਜਿਵੇਂ ਬਹੁਤ ਥੱਕੇ ਹੋਏ ਨੇ ਬੋਲੇ, ਰੱਬ ਦੇ ਬੰਦੇ ਜਿੱਧਰ ਖੁਦਾ ਦਾ ਘਰ ਨਹੀਂ ਮੇਰੇ ਪੈਰ, ਤੂੰ ਉਧਰ ਕਰ ਦੇ ਮੇਰੇ ਨਾਲ ਗੁੱਸੇ ਨਾ ਹੋ। ਗੁੱਸੇ ਵਿੱਚ ਭਰੇ ਪੀਤੇ ਨੇ ਗੁਰੂ ਸਾਹਿਬਾਂ ਦੇ ਪੈਰ ਪਕੜੇ ਤੇ ਗੁਰੂ ਸਾਹਿਬਾਂ ਦੇ ਪੈਰ ਪਕੜ ਕੇ ਦੂਸਰੇ ਪਾਸੇ ਘਸੀਟਿਆ, ਜੋ ਪੈਰ ਦੂਸਰੇ ਪਾਸੇ ਕਰ ਦਿੱਤੇ। ਪਰ ਕੀ ਦੇਖੇ, ਜਿੱਧਰ ਗੁਰੂ ਸਾਹਿਬਾਂ ਦੇ ਪੈਰਾਂ ਨੂੰ ਕਰਦਾ ਉਧਰੇ ਮੱਕਾ ਨਾਲ ਪਾਉਂਦਾ, ਜਿੱਧਰ ਵੀ ਗੁਰੂ ਸਾਹਿਬਾਂ

ਪਰ ਉਸ ਹਾਰ ਵਿੱਚ ਆਪਣੀ ਜਿੱਤ ਹੋ ਜਾਣੀ ਤੇ ਅਗਲੇ ਦੀ ਹਾਰ ਮੰਨ ਲਿਆ। ਅੱਛਾ ਭਾਈ, ਮੇਰੇ ਪੈਰ ਖੁਦਾ ਵਾਲੀ ਸਹੀ, ਤੂੰ ਉਧਰ ਕਰਦੇ ਜਿਧਰ ਖੁਦਾ ਨੇ। ਉਹ ਜਾਣਦਾ ਕਿ ਖੁਦਾ ਸਭਨੀ ਪਾਸੀ ਹੈ, ਮੈਂ ਖੁਦਾ ਨੂੰ ਇੱਕ ਦੋਸਤੀ ਸਮਝ ਕੇ ਭੁੱਲ ਕੀਤੀ ਹੈ ਤੇ ਗੁਰੂ ਜੀ ਨੇ

ਤਦ ਇਹਨਾਂ ਦਾ ਸਨਮਾਨ ਸ਼ਰੀਫ ਵਾਂਗ ਹੁੰਦਾ ਸੀ। ਇਹਨਾਂ ਦੇ ਆਜਾਨ ਤੇ ਸਨਮਾਨ ਕਰਨੇ ਨਾਲ ਅਰਬ ਦੇ ਹੋਰ ਦੇਸ਼ਾਂ ਦੇ ਆਏ ਹਾਜੀ ਜੋ ਹੁਣ ਆਲੇ ਦੁਆਲੇ ਆ ਰਹੇ ਸਨ ਅਦਬ ਵਿੱਚ ਬੈਠ ਗਏ। ਗੁਰੂ ਜੀ ਦਾ ਜਵਾਬ ਸੁਣ ਕੇ ਤੇ ਵਰਤਿਆ ਇਹ ਕੌਤਕ ਕਿ ਮੱਕਾ ਘੁੰਮ ਗਏ ਸਾਰੇ ਸਨਮਾਨ ਕਰਨ ਲੱਗ ਪਏ।

ਦਸਾਂ ਦੁਆਰਿਆਂ ਤੇ ਪਹਿਰਾ ਦੇਵੇ। ਵੈਰਾਗ ਵਿੱਚ ਰਹਿ ਕੇ ਆਪਣੇ ਮਨ ਨੂੰ ਕਾਬੂ ਕਰੇ, ਦ੍ਰਿਸ਼ਟੀ ਨੂੰ ਵਸ ਕਰੇ, ਤ੍ਰਿਸ਼ਨਾ ਤੇ ਸੰਕਲਪਾਂ ਦੀ ਦੌੜ ਨੂੰ ਰੋਕਿਆ ਕਰੇ। ਇੱਕ ਦਿਨ ਨਹੀਂ, ਮਹੀਨੇ ਦੇ 30 ਦਿਨ ਪਰਮੇਸ਼ਰ ਨਾਲ

ਕੱਪੜ ਤਿਆਗ ਦੇ ਕਾਮ ਅਗਨੀ ਦੇ ਭਾਂਬੜ ਤੋਂ ਮਨ ਨੂੰ ਬਚਾਓ ਤੇ ਸੀਤਲ ਸੁਖ ਦਾ ਜਾਣੂ ਹੋ ਇਉਂ ਕਰ ਬੰਦਗੀ ਰੋਜੇ ਰੱਖ ਤਾਂ ਤੇਰਾ ਸਿਦਕ ਪੂਰਾ ਹੋਵੇਗਾ ਨਿਭੇਗਾ ਰੁਕਣਦੀਨ ਸਲਾਮ ਕੀਤਾ ਆਖਿਆ ਵਾਹ ਵਾਹ ਅੱਜ ਖੁਦਾਏ ਦੇ

مم سر موئے اجرائے، گر فتح دل ہیچ نادانی رہاؤ، جان پسر پدر برادر۔

ਜੀ ਲਿਖਦੇ ਹਨ ਕਿ ਇਹਨਾਂ ਨੇ ਕਾਬੇ ਬਾਬਤ ਆਪਣੇ ਦਿਲ ਵਿੱਚ ਕੁਝ ਅਯੋਗ ਖਿਆਲ ਕੀਤੇ। ਜਦ ਇਹ ਕਾਬੇ ਦੀ ਪ੍ਰਦਕਸ਼ਣਾ ਕਰਨ ਲੱਗੇ ਤਦ ਇਹਨਾਂ ਨੇ ਤੱਕਿਆ ਕਿ ਕਾਬਾ ਆਪਣੇ ਨੀਹਾਂ ਸਮੇਤ ਆਪਣੀ ਜਗ੍ਹਾ ਤੋਂ ਉੱਠ ਕੇ ਆਕਾਸ਼ ਵੱਲ ਟੁਰ ਪਿਆ ਤੇ ਕਾਬੇ ਨੇ ਇਹ ਨਿਸ਼ਚਾ ਕਰ ਲਿਆ ਕਿ ਉਹ ਮੇਰੇ ਤੇ ਡਿੱਗ ਕੇ ਮੈਨੂੰ ਮਾਰ ਦੇਵੇਗਾ। ਕਾਬੇ ਮੈਨੂੰ ਇੱਥੋਂ ਤੱਕ

ਇਹਦੇ ਸੁੱਖਾਂ ਦੇ ਵਿੱਚ ਆਪਣਾ ਜੀਵਨ ਬਰਬਾਦ ਨਾ ਕਰੋ। ਉਹ ਅੱਲਾ, ਉਹ ਰਾਮ, ਉਹ ਵਾਹਿਗੁਰੂ ਜਿਹੜਾ ਵੱਡਾ ਹੈ, ਉਹਨੇ ਇਸ ਦੁਨੀਆਂ ਨੂੰ ਕਈ ਵਾਰੀ ਬਣਾਇਆ, ਕਈ ਵਾਰੀ ਵਿਗਾੜਿਆ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇਸ ਗੱਲ ਨੂੰ ਗੁਰੂ ਸਾਹਿਬਾਂ ਨੇ

ਉਹ ਕਟੋਰਾ ਸਮੁੰਦਰ ਵਿੱਚ ਸੁੱਟ ਦਿੱਤਾ, ਕਟੋਰਾ ਡੁੱਬ ਗਿਆ। ਉਹ ਲੜਕਾ ਟੱਪਣ ਲੱਗ ਪਿਆ, ਖੁਸ਼ੀ ਨਾਲ ਨੱਚਣ ਲੱਗ ਪਿਆ। ਫਕੀਰ ਕਹਿਣ ਲੱਗਾ, ਕਾਕਾ ਕਟੋਰਾ ਤੇਰਾ ਡੁੱਬ ਗਿਆ, ਤੂੰ ਹੱਸਣਾ ਕਿਉਂ? ਉਸ ਲੜਕੇ ਨੇ ਬੜੀ ਕਮਾਲ ਦੀ ਗੱਲ ਕਹੀ। ਕਹਿਣ ਲੱਗਾ, ਫਕੀਰ ਮੈਂ ਘਰੋਂ ਕਟੋਰਾ ਲੈ ਕੇ ਆਇਆ, ਇਸ ਕਟੋਰੇ ਵਿੱਚ ਸਮੁੰਦਰ ਦਾ ਪਾਣੀ ਭਰ ਲਵਾਂ। ਸਵੇਰ ਦਾ ਲੱਗਾ ਸੀ, ਪਰ ਕਟੋਰੇ ਵਿੱਚ ਸਾਰਾ ਸਮੁੰਦਰ ਮੈਂ ਨਾ ਭਰ ਸਕਿਆ। ਫਿਰ ਖਿਆਲ ਆਇਆ, ਜੇ ਕਟੋਰੇ ਵਿੱਚ ਸਮੁੰਦਰ ਦਾ ਪਾਣੀ ਨਹੀਂ ਆ ਸਕਦਾ, ਕਟੋਰਾ ਤਾਂ ਸਮੁੰਦਰ ਵਿੱਚ ਸਮਾ ਸਕਦਾ। ਮੇਰਾ ਕਟੋਰਾ ਸਮੁੰਦਰ ਵਿੱਚ ਸਮਾ ਗਿਆ, ਮੇਰੀ ਚਿੰਤਾ ਖਤਮ ਹੋ ਗਈ। ਉਸ ਫਕੀਰ ਨੇ ਉਸ ਲੜਕੇ ਦੇ ਪੈਰਾਂ ਦੇ

0: ਚਿੜੀ ਬਦਲ ਪਿਆ ਹੋ
1: ਅੰਤ ਕਾਲ ਕਿਹਨੇ ਦੇਖਿਆ ਅੱਜ ਦੀ ਗੱਲ ਕਰੋ ਅੱਜ ਦੀ ਜਾਣਾ ਗਲੀ ਤੇ ਲੈ ਕੇ ਜਾਂਦੇ ਹਾਂ ਔਰ ਜਿਹੜਾ ਮਾਲ ਲੁੱਟ ਕੇ ਲਿਆਉਂਦੇ ਹਾਂ ਉਹ ਸਾਡੀ ਕਮਾਈ ਹੈ
0: ਗੁਜਰੇ ਗਲੇ ਚਲੋ
1: ਪੂਰਾ ਖਾ ਬਣੋ
0: ਓਏ ਤੇਰਾ ਠੀਕ ਹੀ ਕਹਿ ਰਿਹਾ।

ਦੁਨੀਆ ਵਿੱਚ ਬੜੇ ਬੜੇ ਖੁਸ਼ੀ ਦੇ ਮੌਕੇ ਹਨ ਔਰ ਤਰ੍ਹਾਂ ਤਰ੍ਹਾਂ ਨਾਲ ਦੁਨੀਆ ਆਪਣੇ ਮਨ ਦੀ ਖੁਸ਼ੀ ਜ਼ਾਹਿਰ ਕਰਦੀ ਹੈ। ਇਸ ਦੁਨੀਆ ਵਿੱਚ ਜਿਹੜੇ ਭਗਤ ਲੋਕ ਹਨ, ਜਿਹੜੇ ਰੱਬ ਦੇ ਬਣ ਜਾਂਦੇ ਹਨ, ਜਿਹੜੇ ਪਰਮਾਤਮਾ ਦੇ ਚਰਨ ਆਪਣੇ ਮਨ ਵਿੱਚ ਵਸਾ ਲੈਂਦੇ ਹਨ, ਜਿਨ੍ਹਾਂ ਨੂੰ ਆਪਣਾ ਸੱਚਾ ਪਤੀ ਰੱਬ ਲੱਗਣ ਲੱਗ ਪੈਂਦਾ ਹੈ, ਏਕਾ ਪਿਰ ਸਖੀਆਂ ਸਭ ਪਿਰ ਕੀ, ਖਸਮ ਤੇ ਉਹ ਆਪ ਹੈ, ਅਸੀਂ ਤੇ ਸਭ ਦਾਸੀਆਂ ਹਾਂ। ਕਬੀਰ ਸਾਹਿਬ ਕਹਿ ਰਹੇ ਹਨ, ਮੈਂ ਕਿਹੋ ਜਿਹਾ ਦੁੱਲਾ ਮੈਨੂੰ ਪਾਇਆ, ਮੈਨੂੰ ਰੱਬ ਵਰਗਾ ਦੁੱਲਾ ਮਿਲਿਆ ਹੈ। ਰਾਮ ਰਾਏ ਸਿਓ ਦੁੱਲੋ ਪਾਇਓ, ਅਸ ਵਡ ਭਾਗ ਹਮਾਰ। ਬਰਾਤੀ ਮੇਰੇ ਨਾਲ ਕੌਣ ਹਨ? ਮੇਰੇ ਪੰਜੋ ਤੱਤ। ਰੱਬ ਨੇ ਮੇਰੇ ਤੇ ਕਿਰਪਾ ਕੀਤੀ ਹੈ, ਮੇਰੇ ਮਨ ਰੂਪੀ ਸੇਜਾ ਤੇ ਆ ਕੇ ਚਰਨ ਪਏ ਹਨ, ਮੇਰੇ ਗ੍ਰਹਿ ਆਏ ਰਾਜਾ ਰਾਮ ਪਥਾਰਾ। ਸੁਰ ਨਰ ਮੁਨ ਜਨ ਕੌਤਕ ਆਏ, ਕੋਟ 33 ਕਰੋੜ ਦੇਵਤਾ ਇਸ ਗੱਲ ਦਾ ਸਾਕਸ਼ੀ ਹੈ। ਕੀ ਸਾਕਸ਼ੀ ਹੈ? ਕਹਿ ਕਬੀਰ ਮੋਏ ਵਿਆਹੇ ਚਲੇ ਹੈ। ਪੁਰਖ ਏਕ ਭਗਵਾਨ, ਪੁਰਖ ਇੱਕ ਹੈ, ਪੁਰਖ ਉਹ ਵਾਹਿਗੁਰੂ ਆਪ ਹੈ, ਅਸੀਂ ਤੇ ਸਭ ਉਸ ਦੀਆਂ ਦਾਸੀਆਂ ਹਾਂ। ਤੂੰ ਠਾਕਰੋ ਬਹਿਰਾਗਰੋ, ਮੈਂ ਜੇ ਹੀ ਕਣ ਚੇਰੀ, ਮੇਰੇ ਵਰਗੀਆਂ ਲੱਖਾਂ ਦਾਸੀਆਂ ਕਰੋੜਾਂ ਦਾਸੀਆਂ ਤੇਰੇ ਦਰਵਾਜ਼ੇ ਤੇ ਝਾੜੂ ਪਈਆਂ ਦਿੰਦੀਆਂ ਹਨ। ਮੈਂ ਜੇ ਹੀ ਕਣ ਚੇਰੀ ਰਾਮ, ਤੂੰ ਸਾਗਰੋ ਰਤ ਨਾਗਰੋ, ਹਉ ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵਡਦਾਣਾ, ਕਰ ਮਹਿਰਮਤ ਸਾਈ, ਕਿਰਪਾ ਕੀਜੇ ਸਾਹ ਮਤ ਦੀਜੇ, ਆਠ ਪਹਿਰ ਤੁਧ ਧਿਆਈ। ਐਸੀ ਮੈਨੂੰ ਮਤ ਦਵੋ, ਐਸੀ ਮੇਰੇ ਤੇ ਕਿਰਪਾ ਕਰੋ ਕਿ ਮੈਂ ਆਪ ਜੀ ਨੂੰ ਅੱਠੋ ਪਹਿਰ ਹਰ ਘੜੀ ਤੁਹਾਨੂੰ ਜਪਾਂ ਵਾਹਿਗੁਰੂ। ਤੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਜਪਿਆ ਉਹਨਾਂ ਦੀ ਜ਼ਿੰਦਗੀ ਦਾ ਨਾਮ ਹੀ ਸੁੱਖ ਬਣ ਜਾਂਦਾ, ਤੇ ਜਿਹੜੇ ਰੱਬ ਤੋਂ ਬਿਨਾਂ ਹਨ ਉਹ ਦੁਖੀ ਹਨ, ਤੇ ਜਿਹੜੇ ਰੱਬ ਵਾਲੇ ਹਨ, ਜਿਹੜੀਆਂ ਖਸਮ ਵਾਲੀਆਂ ਹਨ ਉਹ ਸੁਖੀ ਹਨ। ਤੇ ਗੁਰੂ ਕਿਰਪਾ ਕਰੇ ਇਹ ਸੁਹਾਗ ਤੁਹਾਡੇ ਜਪਣ ਵਾਲਿਆਂ ਦਾ ਬਣਿਆ ਰਹੇ। ਕਹਿ ਕਬੀਰ ਮੋਏ ਵਿਆਹੇ ਚਲੇ ਹੈ,

ਬਿਲਕੁਲ ਖੁੱਲਦੇ ਨੇ। ਵਾਹਿਗੁਰੂ ਦਾ ਸਿਮਰਨ, ਪ੍ਰਭੂ ਦਾ ਸਿਮਰਨ, ਹਰ ਵੇਲੇ ਪ੍ਰਭੂ ਦਾ ਸਿਮਰਨ। ਮਾਤਾ ਪਿਤਾ ਆਖਣ ਲੱਗੀ ਬੇਟਾ ਨਾਨਕ, ਬੱਚਾ ਨਾਨਕ, ਪੁੱਤਰ ਨਾਨਕ, ਹਰ ਵੇਲੇ ਤੇਰੇ ਬੁੱਲ ਕਿਉਂ ਹਿਲਦੇ ਰਹਿੰਦੇ, ਹਰ ਵੇਲੇ ਤੇਰੀ ਰਸਨਾ ਕਿਉਂ ਹਿਲਦੀ ਰਹਿੰਦੀ ਹੈ। ਆਖਣਗੇ ਅੰਮਾ ਮੈਂ ਕਹਿਣਾ ਪ੍ਰਭੂ ਦਾ ਸਿਮਰਨ, ਮੈਂ ਵਾਹਿਗੁਰੂ ਦਾ ਸਿਮਰਨ ਕਰਨਾ। ਤੇ ਮਾਤਾ ਪਿਤਾ ਆਖਣ ਲੱਗੀ ਪੁੱਤਰ ਨਾਨਕ, ਇਸੇ ਵਾਸਤੇ ਲੋਕੀ ਤੈਨੂੰ ਦੀਵਾਨਾ ਕਹਿੰਦੇ ਨੇ, ਕਮਲਾ ਕਹਿੰਦੇ ਨੇ, ਬਾਵਰਾ ਕਹਿੰਦੇ ਨੇ। ਹਰ ਵੇਲੇ ਨਾ ਆਖਿਆ ਕਰ, ਕਦੀ ਵਿਹਲੇ ਵੇਲੇ, ਕਦੀ ਟਾਈਮ ਵੇਲੇ, ਸੁਬਾਹ ਸ਼ਾਮ ਆਖ ਲਿਆ ਕਰ। ਤੇ ਮਾਂ ਨੂੰ ਪਤਾ ਕੀ ਕਹਿੰਦੇ ਨੇ, ਅੰਮਾ ਆਖਾਂ ਜੀਵਾਂ, ਮੈਂ ਆਖਦਾ ਵਾਂ ਤਾਂ ਤੇ ਜਿੰਦਾ ਰਹਿੰਦਾ ਵਾਂ। ਜੇ ਮੇਰੇ ਕੋਲ ਪ੍ਰਭੂ ਭੁੱਲ ਜਾਏ ਤੇ ਮੇਰੀ ਮੌਤ ਹੋ ਜਾਂਦੀ ਹੈ, ਜੇ ਮੇਰੇ ਕੋਲ ਪ੍ਰਭੂ ਵਿਸਰ ਜਾਏ ਤੇ ਮੈਂ ਮਰ ਜਾਂਦਾ। ਆਖਾਂ ਰੋਜ਼ ਪੜ੍ਹਦੇ ਹੋ ਨਾ, ਆਖਾਂ ਜੀਵਾਂ ਤੇ ਵਿਸਰੇ ਮਰ ਜਾਊਂ, ਜਦੋਂ ਮੈਨੂੰ ਪ੍ਰਭੂ ਭੁੱਲ ਜਾਏ ਉਦੋਂ ਮੇਰੀ ਮੌਤ ਹੋ ਜਾਂਦੀ ਹੈ। ਬਾਣੀ ਚ ਨਹੀਂ ਆਖਿਆ ਸੋ ਜੀਵਿਆ, ਵਹੀ ਜਿੰਦਾ ਹੈ, ਵਹੀ ਇਨਸਾਨ ਹੈ, ਸੋ ਜੀਵਿਆ ਕੌਣ, ਜਿਸ ਮਨ ਵਸਿਆ ਸੋਏ, ਜਿਹਦੇ ਅੰਦਰ ਪ੍ਰਭੂ ਦਾ ਨਿਵਾਸ ਹੈ, ਜਿਹਦੀ ਰਸਨਾ ਤੇ ਸਤਨਾਮ ਸ੍ਰੀ ਵਾਹਿਗੁਰੂ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ, ਹੋਰ ਨੀ ਜਿੰਦਾ, ਸਭ ਮੁੜਦੇ ਹਨ, ਸਭ ਲਾਸ਼ਾਂ ਹਨ, ਸਭ ਲੋਥਾਂ ਹਨ, ਸਭ ਤੁਰਦੇ ਫਿਰਦੇ ਹਨ, ਐਵੇਂ ਹੀ ਹਨ। ਕਿਉਂ ਬਾਬਾ ਜੀ ਕਹਿ ਰਹੇ, ਮੈਂ ਨੀ ਕਹਿ ਰਿਹਾ, ਮਤੇ ਗੁੱਸੇ ਹੋ ਜਾਓ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਬਾਬਾ ਜੀ ਇਹਨਾਂ ਬਚਨ ਆਖੋ, ਬੜਾ ਕਰਨਾ ਬਚਨ ਆਖਿਆ ਜੇ, ਬੜਾ ਸਖਤ ਬਚਨ ਆਖਿਆ ਜੇ। ਦੁਨੀਆਂ ਖਾਂਦੀ ਪਈ ਹੈ, ਹਟਾਉਂਦੀ ਪੈਂਦੀ ਹੈ, ਪੈਂਦੀ ਪਈ ਹੈ, ਸੁੱਖ ਭੋਗਦੀ ਪਈ ਹੈ, ਗਸਤ ਭੋਗਦੀ ਪਈ ਹੈ, ਨਾਮ ਤੋਂ ਬਗੈਰ, ਸਿਮਰਨ ਤੋਂ ਬਗੈਰ, ਖਾਣਾ ਸਭ ਕੁਝ ਕਰਦੇ ਪਏ ਨੂੰ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਮੰਨ ਲੈਣਾ, ਨਾਮ ਤੋਂ ਬਗੈਰ ਜਿੰਦਾ, ਨਾਮ ਤੋਂ ਬਗੈਰ ਖਾਂਦੇ, ਨਾਮ ਤੋਂ ਬਗੈਰ ਪਹਿਨਦੇ। ਤੇ ਕਹਿੰਦੇ ਜੇ ਜੀਵੇ ਪਤ ਲੱਥੀ ਜਾਏ, ਉਹਦੀ ਕੋਈ ਪਤ ਨੀ, ਉਹਦੀ ਕੋਈ ਇੱਜ਼ਤ ਨੀ, ਉਹਦਾ ਕੋਈ ਵਿਕਾਰ ਨੀ, ਜਿਹੜਾ ਨਾਮ ਤੋਂ ਬਗੈਰ ਖਾਂਦਾ। ਉਹਦਾ ਤੇ ਇਹੋ ਹਾਲ ਹੈ ਜੋ ਕੁੱਕਰ ਜੂਠਨ ਮੂੰਹ ਪਾਏ, ਜਿਵੇਂ ਕੁੱਤਾ ਜੂਠ ਵਿੱਚ ਮੂੰਹ ਮਾਰਦਾ ਹੈ, ਜਿੱਥੇ ਕੁੱਤਾ ਦਰ ਦਰ ਤੇ ਰੁਲਦਾ ਹੈ, ਮੂੰਹ ਮਾਰਦਾ ਜੂਠ ਵਿੱਚ, ਐਵੇਂ ਹੀ ਉਹ ਹੈ ਜਿਹੜਾ ਨਾਮ ਤੋਂ ਬਗੈਰ ਖਾਂਦਾ ਹੈ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨਿਓ, ਨਾਮ ਬਿਨਾ ਜੋ ਪਹਿਰੇ ਖਾਏ, ਜਿਉ ਕੂਕਰ ਜੂਠਨ ਮੂੰਹ ਪਾਏ। ਇੱਕ ਵਾਰੀ ਬੋਲੋ, ਜੇ ਜੀਵੇ ਪਤ ਲੱਥੀ ਜਾਏ। ਅੱਗੇ ਪਤਾ ਕੀ ਆਖਿਆ, ਸਭ ਹਰਾਮ ਜੇ ਤਾਂ ਖਿੱਚ ਖਾਏ। ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਉਹਦੇ ਖਾਣੇ ਨੂੰ ਤ੍ਰਿਗਾ ਕਰ, ਤ੍ਰਿਗ ਤ੍ਰਿਗ ਖਾਇਆ। ਸੌ ਵਾਰੀ ਗਾਲ ਕੱਢੋ, ਇੱਕ ਤ੍ਰਿਗ ਬਣਦਾ। ਇਸੇ ਬਾਣੀ ਚ ਕਿੰਨੀ ਕਿੰਨੀ ਵਾਰੀ ਤ੍ਰਿਗ ਆਖਿਆ, ਸੌ ਵਾਰੀ ਕਿਸੇ ਨੂੰ ਗਾਲ ਕੱਢੋ ਤੇ ਇੱਕ ਤ੍ਰਿਗ ਬਣਦਾ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤੇਰੇ ਸਰੀਰ ਨੂੰ ਤ੍ਰਿਗਾਕਾਰ, ਤੇਰੇ ਕੁਟੰਬ ਨੂੰ ਤ੍ਰਿਗਾਕਾਰ, ਤੇਰੇ ਕੱਪੜਿਆਂ ਨੂੰ ਤ੍ਰਿਗਾਕਾਰ, ਤੇਰੇ ਸਰੀਰ ਕੁਟੰਬ ਸਹਿਤ ਸਿਓ। ਜਿੱਤ ਹੁਣ ਖਸਮ ਨਾ ਪਾਇਆ, ਤੇ ਬਾਬਾ ਜੀ ਕਹਿੰਦੇ ਨੇ ਪੌੜੀ ਛੁੜਕੀ ਹੱਥ ਨਾ ਆਵੇ, ਐਨਾ ਜਨਮ ਗਵਾਇਆ। ਜੇ ਇਹ ਜਨਮ ਤੇਰੇ ਹੱਥੋਂ ਨਿਕਲ ਗਿਆ, ਇਹ ਪੌੜੀ ਤੇਰੇ ਹੱਥੋਂ ਨਿਕਲ ਗਈ, ਫਿਰ ਤੂੰ ਪਛਤਾਏਗਾ, ਫਿਰ ਪਾਛੇ ਪਛਤਾਓਗੇ। ਜਦ ਪ੍ਰਾਣ ਜਾਏਗੇ ਛੂਟ, ਸਿਮਰਨ ਕਰਨਾ ਹੈ, ਭਗਤੀ ਕਰਨੀ ਹੈ। ਬੇਟਾ ਨਾਨਕ, ਪੁੱਤਰ ਨਾਨਕ, ਹਰ ਵੇਲੇ ਕਿਉਂ ਵਾਹਿਗੁਰੂ ਆਖਣਾ? ਆਖਣਗੇ ਆਖਾਂ ਜੀਵਾਂ, ਵਿਸਰੇ ਮਰ ਜਾਉ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਅੰਮਾ ਆਖਣ ਲੱਗੀ, ਮਾਂ ਤ੍ਰਿਪਤਾ, ਪੁੱਤਰ ਦੁਨੀਆ ਕਿਉਂ ਨੀ ਆਖਦੀ? ਹੋਰ ਦੁਨੀਆ ਵੀ ਹੈ, ਹੋਰ ਦੁਨੀਆ ਵੀ ਬੈਠੀ ਹੈ ਨਾ, ਉਹ ਕਿਉਂ ਨੀ ਆਖਦੀ? ਤੂੰ ਬਹੁਤਾ ਆਖਣਾ। ਆਖਣ ਲੱਗੇ ਅੰਮਾ ਆਖਣੇ ਔਖਾ ਸਾਚਾ ਨਾ, ਫਿਰ ਤੂੰ ਬਹੁਤਾ ਆਖਣਾ। ਆਖਣਗੇ ਸਾਚੇ ਨਾਮ ਕੀ ਲਾਗੇ ਭੁੱਖ, ਮੈਨੂੰ ਭੁੱਖ ਲੱਗਦੀ ਹੈ ਤਾਂ ਮੈਂ ਵਾਹਿਗੁਰੂ ਦਾ ਸਿਮਰਨ ਕਰਨਾ, ਮੈਨੂੰ ਭੁੱਖ ਲੱਗਦੀ ਹੈ ਤਾਂ ਮੈਂ ਵਾਹਿਗੁਰੂ ਆਖਣਾ। ਆਖਦੇ ਸਨ ਮਰਦਾਨਿਆ ਭੁੱਖ ਲੱਗੀ ਹੈ, ਮਰਦਾਨੀਆਂ ਡਾਡੀ ਭੁੱਖ ਲੱਗੀ ਹੈ। ਆਖਣਗਾ ਬਾਬਾ ਜੀ ਪ੍ਰਸ਼ਾਦ ਲਿਆਵਾਂ, ਲੰਗਰ ਲਿਆਵਾਂ, ਮਧੂਕੜੀ ਲਿਆਵਾਂ, ਭੋਜਨ ਲਿਆਵਾਂ, ਪਿੰਡ ਵਿੱਚ ਜਾਵਾਂ। ਆਖਣਗੇ ਮਰਦਾਨਿਆਂ ਪ੍ਰਸ਼ਾਦ ਦੀ ਭੁੱਖ ਨਹੀਂ ਲੱਗੀ, ਰੋਟੀ ਦੀ ਭੁੱਖ ਨਹੀਂ ਲੱਗੀ, ਮਰਦਾਨਿਆਂ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੈ। ਮਰਦਾਨਿਆਂ ਕੀਰਤਨ ਕਰ, ਮਰਦਾਨਿਆਂ ਬਾਣੀ ਗਾ, ਜੋ ਜੋ ਬਾਣੀ ਗਾਏਗਾ, ਜੋ ਜੋ ਤੂੰ ਸ਼ਬਦ ਪੜ੍ਹੇਗਾ, ਜੋ ਜੋ ਤੂੰ ਪ੍ਰਭੂ ਦਾ ਸਿਮਰਨ ਕਰੇਗਾ, ਨਾਨਕ ਤ੍ਰਿਪਤ ਹੋਏਗਾ, ਨਾਨਕ ਰੱਜ ਜਾਏਗਾ, ਨਾਨਕ ਦੀ ਭੁੱਖ ਖਤਮ ਹੋ ਜਾਏਗੀ। ਨਾਨਕ ਸਿਫਤੀ ਤ੍ਰਿਪਤਿਆਂ, ਮੈਂ ਉਦੋਂ ਤ੍ਰਿਪਤ ਹੋ ਜਾਣਾ, ਮੈਂ ਉਦੋਂ ਰੱਜ ਜਾਣਾ ਜਦੋਂ ਮੈਂ ਪ੍ਰਭੂ ਦੀਆਂ ਸਿਫਤਾਂ ਕਰਨਾ। ਅਸੀਂ ਵੀ ਕਦੇ ਰੱਜੇ ਹਾਂ? ਅਸੀਂ ਨਹੀਂ ਰੱਜ ਸਕਦੇ, ਸਾਨੂੰ ਤਾਂ ਦੂਜੀਆਂ ਭੁੱਖਾਂ ਹੀ ਨਹੀਂ ਖਤਮ ਹੋਣੀਆਂ, ਸਾਡੀਆਂ ਸੰਸਾਰਕ ਭੁੱਖਾਂ ਹੀ ਨਹੀਂ ਖਤਮ ਹੁੰਦੀਆਂ। ਸਾਡੀ ਭੁੱਖ ਕਦੋਂ ਵਧੇਗੀ? ਗੁਰੂ ਨਾਨਕ ਪਾਤਸ਼ਾਹ ਵਾਲੀ ਭੁੱਖ, ਪ੍ਰਭੂ ਦੇ ਸਿਮਰਨ ਵਾਲੀ ਭੁੱਖ। ਇਹ ਤਾਂ ਗੁਰੂ ਹੀ ਕਿਰਪਾ ਕਰੇ, ਇਹ ਤਾਂ ਬਖਸ਼ਿਸ਼ ਗੁਰੂ ਹੀ ਕਰੇ, ਇਹ ਮੰਗ ਮੰਗਿਆ।